ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਤਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਮਹਿਲ ਕੀ ਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ

ਪ੍ਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ।

ਕਰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ।

ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਤੋਹ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਮੋਦੀ ਪਾਤਸ਼ਾਹ ਦਸਵੀਂ ਪ੍ਰਿਤ ਸ਼ਾਮ ਭਗਵਤ ਜੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆ ਚਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਚੈਂਤਰ ਕੇ ਘਰ ਸੱਸੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਰੀ ਮੁਕਤ ਹੱਟੀਆਂ ਜਪੀਆਂ ਤਪੀਆਂ ਇਹਨਾਂ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹੀ ਡੇਗ ਡੇਢ ਕੀਤਾ ਦਿਨਾਂ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਧਿਨਾਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਜਿਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਰਚਿਆ ਰਿਆਇਤ ਦੇਖ ਦੇ ਕਿ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਸਿੱਖ ਬਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾਟ ਹਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਪ੍ਰਭਾਜ ਪੰਜ ਸਦਾ ਸਾਹਿਬ ਦਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਜਾਤ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਰਾਸ ਹੇ ਗਰੀਬ ਰਾਜ ਜੀ ਆਪ ਜੀ ਦੇ ਚੰਨ ਕਾਮਨਾ ਦਰਦਾਸ ਉਤਾਰ ਦਿਓ ਆਪ ਨੇ ਬਖਸ਼ ਕੀਤਾ ਆਪ ਚਰਨਾ ਪੁੱਤਰ ਰੁਬਾਣੀ ਸੁਖਮਣੀ ਸਾਧੂ ਸੰਗੂਨ ਪਾ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਾ ਰਹਿ ਰਾਸ਼ਾ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪੁਰਾਣ ਰੁਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਲਿਖਵਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਣ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਫਿਰ ਕਰਾਮ ਸ਼ਾਦੀ ਦੇਗਾ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਸ ਕਿਰਪਾ ਕਰੋ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਾਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਵਾਲਤਾ ਕਰੋ ਗਰੀਬ ਨਿਵਾਸ ਕਿਰਪਾ ਕਰੋ ਜੀ ਦਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਸਾਧ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਤਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਸ ਕਿਰਪਾ ਕਰੋ ਸੇਵ ਕੌਮ ਨੂੰ ਖਾਸ ਸੰਬੰਧ ਨੂੰ ਏਕ ਤਰ ਸਵਾਗ ਪਿਆਰ ਦੀ ਬਖਸ਼ੀ ਕਰਕੇ ਸਾਨੂੰ ਰਾਜ ਬਖਸ਼ੋ ਚਾਨਣ ਰੋਗ ਮੰਨ ਲਿਆ ਪਿਆਰ ਬਖਸ਼ੀ ਬਾਲਦਾ ਕਰੋ ਜੀ ਗਰੀਬ ਨਿਵਾਸ ਕਿਰਪਾ ਕਰੋ ਹਰ ਮੈਦਾਨ ਦੀਵਾਨ ਫਤਿਹ ਬਖਸ਼ੀ ਬਾਲਦਾ ਕਰੋ ਜੀ ਗੁਰੂ ਗਰੀਬ ਨਿਵਾਸ ਦੂਰ ਦੁਰਾਡੇ ਕਰਾਣੇ ਬੈਠੀਆਂ ਲਾਈਵ ਕਥਾ ਕਿਸੇ ਸ਼ਰਮ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਦੁਬਾਰਾ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਦੋ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਰ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਨੇ ਕਮਾਈਆਂ ਸਫਲ ਕਰੋ ਕਾਜਵਾਦ ਬਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਂ ਦਾ ਪੂਰੀਆਂ ਕਰੋ ਜੀ ਤਾਲ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਉਹਨਾਂ ਦੀ ਕਾਇਮ ਆਈ ਬਖਸ਼ੋ ਪਿੱਤਰ ਗੁਰਨਾਮੇ ਬਖਸ਼ੇ ਕਰਕੇ ਉਪਰੰਤ ਅੱਜ ਦੇ ਸ਼ਾਮ ਦੇ ਕਥਾ ਰਭਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੁਰਾਂ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜਾ ਪੰਜਾਬ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ

तू कहो टल गुर सेवी अहनिस सहज सुभाए।

0: ਪੰਚ ਦੁਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਸੰਗਤ ਜੀ, ਆਪ ਸੰਗਤਾਂ ਨੇ ਉਦਮ ਕਰਕੇ ਪਿੱਤਰ ਗੁਰਬਾਣੀ ਸੁਖਮ ਸਾਹਿਬ ਦੇ ਸੰਪੂਰਨ ਪਾਠਸ਼ਾਹ ਨੂੰ ਕੀਤੇ ਨੇ, ਪਰੰਤੂ ਸੰਧਿਆ ਸਮਾਂ ਜਾਣ ਕੇ ਸੋਦਾ ਰਸਾ ਦੇ ਪਾਠਸ਼ਾਹ ਨੂੰ ਕੀਤੇ ਹਨ। ਅਰਦਾਸ ਵਿੱਚ ਹਾਜ਼ੀਆਂ ਭਰੀਆਂ, ਪਰੰਤੂ ਮਹਾਰਾਜ ਬਖਸ਼ੇ ਪਿੱਤਰ ਪਰਮੇਸ਼ਵਰ ਸਾਹਿਬ ਨੂੰ ਕੀਤੇ ਨੇ, ਪਰ ਸਤਿ ਸ਼੍ਰੀ ਅਕਾਲ ਪਾਠਸ਼ਾਹ ਗੁਰੂ ਸਾਹਿਬ ਨੇ ਆਪ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਿ ਸੰਗਤ ਜੀ, ਆਪ ਤੁਹਾਨੂੰ ਪਤਾ ਹੈ ਕਿ ਸ਼ਾਮਤ ਗੀਤ ਆਰੰਭ ਹੋ ਰਹੇ ਨੇ, ਅਤੇ ਸਭ ਤੋਂ ਪਹਿਲਾਂ ਆਰਤੀ ਗੀਤ ਨਰਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈ ਸੁਰਜੀਤ ਸਿੰਘ ਜੀ ਰਸੀਲਾ ਆਪ ਜੀ ਨੂੰ ਮਾਰ ਸਾਹਿਬ ਚਾਰਾ ਜਨਵਾਸ ਉਪਰਾਲਾ ਕਰਨਗੇ। 7 ਤੋਂ 7:45 ਤੱਕ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ, ਜੋ ਬਾਹਰੋਂ ਸਾਡੇ ਪਾਸ ਵਿਦਵਾਨ ਵੀ ਪਹੁੰਚੇ ਹੋਏ ਨੇ, ਹਰ ਰੋਜ਼ ਸੁਬਾਹ ਸ਼ਾਮ ਕਥਾ ਕਰਦੇ ਨੇ। ਸੋ ਸਾਜ ਸਿੰਘ ਤੁਹਾਨੂੰ ਬੇਨਤੀ ਕਿ ਜ਼ਰੂਰ ਹਾਜ਼ਰੀ ਭਰ ਕੇ ਸੰਮੇਲਨ ਉਠਾਉਣ ਦੇ ਯਤਨ ਕਰੋ। ਸਤਿ ਸੰਗਤ ਜੀ, ਜੋ ਦੂਸਰਾ ਕੀਰਤਨ ਹੈ ਉਹ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, 7:45 ਤੋਂ ਲੈ ਕੇ ਠੀਕ 8:30 ਤੱਕ। ਸੋ ਸਾਰੀ ਸੰਗਤ ਦਾ ਜ਼ਰੂਰ 8:30 ਤੱਕ ਮਾਰੇ ਨਿੱਘੀ ਉਦਰਾਂ ਦਮਾਨ ਜਾਏ, ਸ਼ਾਮਾਂ ਦੇ ਸਾਰੇ ਕਥਕ ਜ਼ਰੂਰ ਕਰਕੇ ਦੀ ਹੁੰਦੀਆਂ ਕਈ ਸਫਲਾ ਕਰੋ। ਸੋ ਸਤਿ ਸੰਗਤ ਜੀ, ਆਪ ਤੁਹਾਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਜੇ ਨਾਰਥਾ ਸੋ ਤੁਹਾਡੀ ਜੋ ਕੰਸਟਰਕਸ਼ਨ ਹੋ ਰਹੀ ਹੈ ਉਹਦੀ ਮਿਹਨਤ ਮੈਂ ਲੱਗ ਰਹੀ ਹੈ, ਔਰ ਮਿਹਨਤ ਪਰਿਵਾਰਾਂ ਵੱਲੋਂ ਆਪਣਾ ਕਮਾਈ ਦਸਵੰਧ ਜੋ ਹੈ ਉਸਨੂੰ ਸਫਲ ਕਰਦੇ ਹੋਏ ਹਾਂ। ਬੇਨਤ ਮਾਇਆ ਸੰਗਤਾਂ ਨੇ ਭੇਟਾ ਕੀਤੀ, ਉਹ ਸਭ ਵਡਭਾਗੀ ਹਨ। ਸਤਿ ਸ੍ਰੀ ਜਿਨ੍ਹਾਂ ਨੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਵੱਧ ਤੋਂ ਵੱਧ ਮਾਇਆ ਗੁਰੂ ਘਰ ਦੇ ਕੇ ਆਪਣਾ ਜੀਵਨ ਸਫਲ ਕਰੋ, ਆਪਣਾ ਦਸਵੰਧ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਤੁਸੀਂ ਹਰ ਰੋਜ਼ ਲੜੀਵਾਰ ਸਾਹਿਬ ਪ੍ਰਸਾਰਣ ਕਰ ਰਹੇ ਹੋ, ਭੋਗ ਪੈਣਗੇ 21 ਜੂਨ ਨੂੰ ਤੋਂ 10 ਵਜੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਾਨੂੰ ਜ਼ਰੂਰ ਪਹੁੰਚ ਕੇ ਜ਼ਰੂਰ ਹਾਜ਼ਰ ਭਰੋ, ਜੋ ਸਰਬੱਤ ਦੇ ਭਲੇ ਵਾਸਤੇ ਸਾਰੇ ਮਿਲ ਕੇ ਅਰਦਾਸ ਕਰੀਏ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 15 ਨੂੰ ਫਿਰ ਸੰਗਰਾਂਦ ਹਾੜ ਦੇ ਮਹੀਨੇ ਦੀ, ਸੋ ਉਸ ਦਿਨ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਅਤੇ ਮਹੀਨੇ ਨੂੰ ਜੀਆਂ ਕਹਿਣਾ ਅਤੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਸਾਰਿਆਂ ਨੇ ਅਸੀਂ ਮਿਲ ਕੇ ਅਰਦਾਸ ਵੀ ਕਰਨੀ ਹੈ। ਸਤਿ ਸੰਗਤ ਜੀ, ਜੂਨ 16 ਤੋਂ ਲੈ ਕੇ 20 ਤੱਕ ਹੈ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਹਰ ਰੋਜ਼ ਸ਼ਾਮਾਂ ਨੂੰ 7:30 ਤੋਂ 8:45 ਤੱਕ। ਸੋ ਸਤਿ ਸੰਗਤ ਹਾਜ਼ਰੀਆਂ ਭਰ ਕੇ ਗੁਰਦੀਆਂ ਖੁਸ਼ੀ ਪ੍ਰਾਪਤ ਕਰਿਆ ਕਰੋ। ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਹ ਮਹਾਨ ਸ਼ਹੀਦ, ਉਹ ਮਹਾਨ ਗੁਰੂ ਸਾਹਿਬ ਸਾਡੇ ਜਿਨ੍ਹਾਂ ਨੇ ਸਾਡੇ ਵਾਸਤੇ ਇਹ ਮਹਾਨ ਕੁਰਬਾਨੀ ਦਿੱਤੀ, ਉਹਨਾਂ ਨੂੰ ਯਾਦ ਕਰਦੇ ਹੋਏ ਜ਼ਰੂਰ ਜੂਨ 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਮੱਖੀਆਂ ਤੱਤਾਂ ਦਾ ਧੰਨਵਾਦ ਕਰੀਏ। ਔਰ ਸਤਿ ਸ੍ਰੀ ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂ ਕਿ ਦਰਮ ਕਰਨ ਦੀ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

डोलन ते राखो प्रभु नानक दे कर हाथ

ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਨਾਨਕ ਸਾਵਣ ਦੇ ਵਸੈ ਚਉ ਉਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਮਹੱਲਾ ਪਹਿਲਾ

ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿੰਨਾਂ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਕਿਰਪਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਸ਼ਹਿਨਸ਼ਾਹ ਨੇ ਰਹਿਮਤ ਕੀਤੀ ਹੈ, ਉਦਮ ਬਖਸ਼ਿਆ ਹੈ, ਆਪ ਜੀ ਗੁਰੂ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਕੇ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨਾਲ ਜੁੜ ਰਹੇ ਸਾਂ। ਸਿੱਖ ਕੌਮ ਦੇ ਬਹੁਤ ਹੀ ਸਨਮਾਨੇ ਹੋਏ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਰਹਿਮਤ ਵਰਤਾਏ ਕੀਰਤਨ ਇੱਕ ਬੜਾ ਵੱਡਾ ਵਸੀਲਾ ਹੈ ਨਿਰੰਕਾਰ ਨਾਲ ਸਾਂਝ ਪਾਉਣ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਮਿਸ਼ਨ ਚਲਾਇਆ ਸੀ, ਜਿਸ ਧਰਮ ਦਾ ਆਗਾਜ਼ ਕੀਤਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸ ਨਿਰਮਲ ਪੰਥ ਦੀ ਪ੍ਰੰਭਤਾ ਰਬਾਬ ਤੋਂ ਹੁੰਦੀ ਹੈ ਤੇ ਨਗਾਰੇ ਤੇ ਜਾ ਕੇ ਸੰਪੂਰਨਤਾ ਹੋ ਜਾਂਦੀ। ਰਬਾਬ ਨਾਲ ਕੀਰਤਨ ਪ੍ਰੰਭ ਕੀਤਾ ਹੈ। ਸੱਚੇ ਪਾਤਸ਼ਾਹ ਨੇ ਬੜੇ ਸੁਰ ਹੋਏ ਵਿਅਕਤੀ ਨੂੰ ਆਵਾਜ਼ ਦਿੱਤੀ ਕਿ ਮਰਦਾਨਾ ਜੀ, ਇਵੇਂ ਇਵੇਂ ਫਲਾਂ ਸਥਾਨ ਥਾਂ ਤੇ ਜਾ ਕੇ ਨਿਰੰਕਾਰ ਦੀ ਸਿਫਤ ਸਲਾਹ, ਲੋਕਾਂ ਨੂੰ ਸੱਚ ਨਾਲ ਜੋੜਨਾ ਹੈ, ਕਰਤੇ ਦੀ ਕੀਰਤੀ ਕਰਨੀ ਹੈ ਤੇ ਤੂੰ ਮੇਰਾ ਸਾਥ ਦੇਗਾ। ਤੇ ਭਾਈ ਮਰਦਾਨਾ ਸੰਸਾਰੀ ਹੈ, ਕਹਿਣ ਲੱਗਾ ਬਾਬਾ ਤੁਹਾਡਾ ਪ੍ਰੋਗਰਾਮ ਤੇ ਬੜਾ ਲੰਮਾ ਚੌੜਾ, ਕਈ ਸਾਲ ਲੱਗ ਜਾਣੇ ਨੇ। ਜਿਵੇਂ ਤੁਹਾਡੇ ਨਾਲ ਹੋ ਤੁਰਿਆ, ਮੇਰਾ ਨਿੱਕਾ ਨਿੱਕਾ ਜੀਆ ਜੰਤ ਮਗਰੋਂ ਭੁੱਖਾ ਨਹੀਂ ਮਰ ਜਾਏ, ਇਹ ਸਭ ਦੀ ਚਿੰਤਾ ਹੈ। ਹਰ ਵਿਅਕਤੀ ਨੂੰ ਇਹ ਚਿੰਤਾ ਹੁੰਦੀ ਹੈ, ਕਿੰਨਾ ਵੀ ਧਨ ਦੌੜ ਲਵੇ ਫਿਰ ਵੀ ਉਹਨੂੰ ਇਹ ਚਿੰਤਾ ਹੁੰਦੀ ਹੈ ਤੇ ਵਿਚਾਰਾ ਗਰੀਬ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣਾ ਕੀਤਾ, ਭਾਈ ਨਿਰੰਕਾਰ ਜਿਹੜਾ ਪਰਵਰਦਗਾਰ ਜਿਹਨੇ ਬਾਲ ਬੱਚਾ ਪੈਦਾ ਕੀਤਾ ਹੈ, ਉਹਨੇ ਕੋਈ ਨਾ ਕੋਈ ਪ੍ਰਬੰਧ ਕੀਤਾ ਹੁੰਦਾ ਹੈ, ਉਹ ਤੇ ਭਰੋਸਾ ਚਾਹੀਦਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੈਂ ਜਨ ਤੋਂ ਪਾਹਿਨ ਤਿੰਨਾਂ ਬਿਰੋਜੀ ਦੇ। ਖੈਰ ਬਾਤ ਜਲਦੀ ਸਮਝ ਲੱਗ ਗਈ, ਠੀਕ ਹੈ ਬਾਬਾ ਜੀ ਚੱਲਾਂਗੇ। ਤੁਰੇ ਨੇ, ਰਬਾਬ ਨਵੀਂ ਲਈ ਹੈ। ਸਾਕੀਕਾਰ ਲਿਖਦਾ ਦਰਿਆ ਨੂੰ ਪਾਰ ਕੀਤਾ ਜਦੋਂ ਉਦਾਸੀਆਂ ਤੇ ਤੁਰੇ ਨੇ, ਤੇ ਬੜੀ ਰਮਣੀਕ ਜਗ੍ਹਾ, ਦਰਿਆ ਦਾ ਕੰਢਾ, ਬੜੀ ਠੰਡੀ ਠੰਡੀ ਰੇਤ, ਨਿੱਕੀ ਨਿੱਕੀ ਹਵਾ ਰੁਮਕਦੀ ਪਈ ਹੈ ਤੇ ਬਾਬੇ ਦੀ ਰੀਝ ਪੈਦਾ ਹੋਈ, ਮਰਦਾਨਿਆ ਬਲਹਾਰੀ ਕੁਦਰਤ ਵਸਿਆ, ਮੇਰਾ ਨਿਰੰਕਾਰ ਕਿੱਡਾ ਖਿੜਿਆ ਪਿਆ ਚਾਰੇ ਪਾਸੇ, ਕਿੱਡਾ ਵਧੀਆ ਮਾਹੌਲ ਬਣਿਆ ਪਿਆ, ਕਰਤੇ ਦੀ ਸਿਫਤ ਸਲਾਹ ਨਾ ਕਰ ਲਈਏ। ਸੱਤ ਵਚਨ ਕਹਿ ਕੇ ਚੌਂਕੜੇ ਵੱਜ ਗਏ, ਰਬਾਬ ਕੱਢ ਲਈ ਗਈ। ਬਾਬਾ ਨਾਨਕ ਗੁਰਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਸ ਕਰਤੇ ਦੀ ਸਿਫਤ ਸਲਾਹ ਸ਼ੁਰੂ ਕੀਤੀ ਹੈ। ਐਸਾ ਅਲਾਹੀ ਆਨੰਦ ਮਾਹੌਲ ਸੰਗੀਤਮਈ ਹੋ ਗਿਆ। ਹੁਣ ਦਰਿਆ ਦਾ ਕੰਢਾ ਹੈ, ਜਿਹੜਾ ਲੰਘਦਾ ਹੈ ਉਹਨੂੰ ਇਹ ਆਵਾਜ਼ ਕੰਨੀ ਪੈਂਦੀ ਹੈ, ਖਿੱਚ ਪੈਂਦੀ ਆ ਕੇ ਬੈਠ ਜਾਂਦਾ ਹੈ। ਇੱਕ ਬੈ, ਦੋ ਬੈ, ਇੱਕ ਦੂਜੇ ਵੱਲ ਵੇਖ ਕੇ ਹੋਰ ਬਹਿੰਦੇ ਗਏ, ਕੋਈ ਰਾਹੀ ਜਾਂਦਾ ਪੱਤਣ ਤੋਂ ਬੇੜੀ ਤੋਂ ਉਤਰਿਆ ਉਹ ਬਹਿ ਗਿਆ, ਕੋਈ ਮੁਸਾਫਰ ਬਹਿ ਗਿਆ, ਕੋਈ ਜਾਂਦਾ ਵਪਾਰੀ ਉੱਥੋਂ ਲੰਘਦਾ ਲਗਾਉਂਦਾ ਬਹਿ ਗਿਆ, ਕਿਸੇ ਹੜ ਕਿਸੇ ਦਾ ਹੜ ਰੁਕ ਗਿਆ, ਕੋਈ ਪਤਾ ਲੈ ਕੇ ਜਾਂਦੀ ਉੱਥੇ ਬੈਠ ਗਈ।
ਸਾਖੀ ਕਰ ਕਹਿੰਦਾ ਉੱਥੇ ਇੱਕ ਸੰਗਤ ਜੁੜ ਗਈ ਤੇ ਜੁੜੀ ਹੋਈ ਸੰਗਤ ਅੱਖਾਂ ਮਿੰਦੀਆਂ ਗਈਆਂ ਬਸ ਅਲਾਹੀ ਅਨਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਨ ਮਰਦਾਨਾ ਜੀ ਦੇ ਰਬਾਬ ਨਾਲ ਕਰਤੇ ਦੀ ਸਿਲਸਿਲਾ ਕਰ ਰਹੇ ਹੋਣ ਤੇ ਮਾਹੌਲ ਕਿਹੋ ਜਿਹਾ ਬਣਦਾ ਹੋਏਗਾ ਸਮੇਂ ਦਾ ਪਤਾ ਹੀ ਨਾ ਲੱਗਾ ਤੇ ਜੋ ਕਿਸੇ ਕੋਲ ਸਰਿਆ ਬਣਿਆ ਨਾ ਵੀ ਇਹਨਾਂ ਮੁਸਾਫਰਾਂ ਨੂੰ ਇਹਨਾਂ ਰੱਬ ਦੇ ਭਗਤਾਂ ਨੂੰ ਇਹਨਾਂ ਬੰਦਗੀ ਕਰਨ ਵਾਲਿਆਂ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਕੀਰਤਨ ਭੇਟਾ ਇੱਥੋਂ ਪ੍ਰੰਭ ਹੋਈ ਇੱਕ ਨਾ ਭਾਈ ਵੀਰ ਸਿੰਘ ਨੇ ਬੜਾ ਪਿਆਰਾ ਲਿਖਿਆ ਹੈ ਉਹ ਕਹਿਣਗੇ ਇੱਕ ਦਿਨ ਅਸੀਂ ਦਰਬਾਰ ਸਾਹਿਬ ਗਏ ਉਹਨਾਂ ਦੇ ਨਾਲ ਇੱਕ ਧਰਮਪਾਲ ਸਿੰਘ ਨਾਂ ਦਾ ਕੋਈ ਹੋਰ ਵਿਅਕਤੀ ਦਾ ਜ਼ਿਕਰ ਕੀਤਾ ਹੈ ਤੇ ਉੱਥੇ ਬੈਠੇ ਪਰਕਰਮਾ ਜੀ ਕੋਈ ਰਾਗੀ ਕਹਿੰਦੇ ਕੀਰਤਨ ਕਰੇ ਅੰਦਰ ਤੇ ਹੁੰਦਾ ਹੀ ਹੋਏਗਾ ਨਾ ਤੇ ਕਹਿੰਦੇ ਬੜਾ ਹੀ ਰਸ ਆਇਆ ਬੜਾ ਆਨੰਦ ਆਇਆ ਭਾਈ ਵੀਰ ਸਿੰਘ ਹੋਰਾਂ ਨੇ 5 ਰੁਪਏ ਦੇ ਦਿੱਤੇ ਉਸ ਵਕਤ ਤੇ ਨਾਲ ਧਰਮਪਾਲ ਵੀ ਉੱਠਿਆ ਉਹਨੇ ਵੀ ਦੇ ਦਿੱਤੇ ਤੇ ਭਾਈ ਵੀਰ ਸਿੰਘ ਪੁੱਛਣ ਲੱਗੇ ਭਾਈ ਸਿੱਖਾ ਕਿਉਂ ਦਿੱਤੇ ਨੇ ਕਹਿਣ ਲੱਗੇ ਜੀ ਮੈਂ ਕਿਹਾ ਅਰਦਾਸ ਹੋ ਜਾਏਗੀ ਕਿਉਂ ਦੇਣੇ ਚਾਹੀਦੇ ਨੇ ਕਹਿਣ ਲੱਗਾ ਹਾਂ ਭਾਈ ਵੀਰ ਸਿੰਘ ਕਹਿਣ ਲੱਗੇ ਦੇਣੇ ਚਾਹੀਦੇ ਨੇ ਕਿਉਂ ਬਾਬਾ ਜੀ ਕਹਿਣ ਲੱਗੇ ਕੀਰਤਨ ਵਿੱਚ ਜੇ ਰਸ ਆ ਜਾਏ ਆਨੰਦ ਆ ਜਾਏ ਤੇ ਫਿਰ ਕੀਰਤਨ ਕਰਨ ਵਾਲੇ ਦਾ ਹਿੱਸਾ ਬਣਦਾ ਹੈ ਸਾਡੀ ਬੰਦਗੀ ਦੇ ਵਿੱਚ ਜਾਂ ਤੇ ਉਹ ਸਾਡੀ ਬੰਦਗੀ ਵਿੱਚੋਂ ਸਾਡੇ ਗੁਣਾਂ ਵਿੱਚੋਂ ਕੁਝ ਹਿੱਸਾ ਲਏਗਾ ਨਹੀਂ ਤੇ ਕੋਲੋਂ ਦੇ ਕਰਕੇ ਕੋਈ ਸਾਬ ਬਰਾਬਰ ਕਰ ਲਈ ਇੱਥੋਂ ਤੁਰੀਏ ਭੇਟਾ ਬੜੇ ਸਤਿਕਾਰਾਂ ਜਿੰਨਾ ਧਰਮ ਪ੍ਰਚਾਰ ਚੱਲਦਾ ਪਿਆ ਨਾ ਇਹ ਤੁਹਾਡੇ ਇਸੇ ਭੇਟਾ ਤੇ ਚੱਲਦਾ ਪਿਆ ਜਿੰਨੇ ਰਾਗੀ ਨੇ ਜਿੰਨੇ ਕੀਰਤਨੀਆਂ ਨੇ ਜਿੰਨੇ ਕਥਾਕਾਰ ਨੇ ਖੈਰ ਤੇ ਸੰਗਤਾਂ ਨੇ ਨਾ ਉੱਥੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਜੋ ਕਿਸੇ ਕੋਲ ਸਰਿਆ ਬਣਿਆ ਕਿਸੇ ਨੇ ਕੋਈ ਆਟਾ ਕੋਈ ਦਾਣਾ ਕੋਈ ਦਮੜਾ ਕੋਈ ਕੱਪੜਾ ਕੋਈ ਰੇਜਾ ਕੋਈ ਖੇਸ ਤਮਾਮ ਵਸਤਾਂ ਭੇਟਾ ਦੇ ਤੌਰ ਤੇ ਅੱਗੇ ਰੱਖ ਦਿੱਤੀਆਂ ਸੰਗੀਤ ਦੀ ਸਮਾਪਤੀ ਹੋਈ ਲੋਕ ਆਪੋ ਆਪਣੇ ਕੰਮ ਨੂੰ ਤੁਰ ਪਏ ਜਿੱਥੇ ਜਿਹਦੇ ਨੂੰ ਤੁਰੇ ਹੋਏ ਸਨ ਬਾਬਾ ਮਰਦਾਨਾ ਜੀ ਤੇ ਬਾਬਾ ਨਾਨਕ ਜੀ ਰਹਿ ਗਏ ਭਾਈ ਮਰਦਾਨਾ ਜੀ ਤਮਾਮ ਸਮਾਮ ਦੀ ਜਿਹੜੀ ਹੈ ਨਾ ਗੰਢ ਬੰਨੀ ਗਠੜੀ ਬਣਾ ਕਰਕੇ ਸਤਿਗੁਰ ਚਰਨਾਂ ਵਿੱਚ ਰੱਖ ਕੇ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਲੋਕਾਂ ਨੇ ਕੀਰਤਨ ਭੇਟਾ ਦੇ ਤੌਰ ਤੇ ਦਿੱਤੀ ਹੈ ਇਹਦਾ ਕੀ ਕੀਤਾ ਜਾਣਾ ਚਾਹੀਦਾ ਹੈ ਇਹ ਪਹਿਲੀ ਕੀਰਤਨ ਭੇਟਾ ਹੈ ਸਿੱਖ ਜਗਤ ਦੀ ਤੇ ਗੁਰੂ ਪਾਤਸ਼ਾਹ ਨੇ ਕਿਹਾ ਅਸੀਂ ਮਰਦਾਨਿਆਂ ਸੱਟ ਕਾ ਤਿੱਥੇ ਹੀ ਅਸੀਂ ਸੱਚੇ ਦੀ ਸਿਲਸਿਲਾ ਲਈ ਤੁਰੇ ਹੋਏ ਹਾਂ ਉਹਦੇ ਪ੍ਰਚਾਰ ਲਈ ਤੁਰੇ ਹੋਏ ਹਾਂ ਲੋਕਾਂ ਨੂੰ ਉਹਦੇ ਨਾਲ ਜੋੜ ਲਈ ਤੁਰੇ ਹੋਏ ਹਾਂ ਜੇ ਧਰਮ ਪ੍ਰਚਾਰ ਕਰਦੇ ਕਰਦੇ ਮਾਇਆ ਦੇ ਮੋਹ 'ਚ ਪੈ ਗਏ ਤੇ ਫਿਰ ਸਾਡਾ ਧਰਮ ਪ੍ਰਚਾਰ ਨਹੀਂ ਹੋਏਗਾ ਸਾਡਾ ਧਿਆਨ ਮਾਇਆ ਵੱਲ ਹੋਏਗਾ ਅਮੀਰ ਵਾਲੇ ਪਾਸੇ ਸਾਡਾ ਧਿਆਨ ਹੋਏਗਾ ਕਿੱਧਰੋਂ ਮਾਇਆ ਜ਼ਿਆਦੀ ਸਾਡੀ ਅਸ ਅਵਸਥਾ ਬਣ ਗਈ ਗੁਰੂ ਕਿਰਪਾ ਕਰੇ ਕੀਰਤਨ ਕਰਤੇ ਦੀ ਸਿਲਸਿਲਾ ਲਈ ਪ੍ਰੰਭ ਹੋਇਆ ਹੈ ਸ਼ਹਿਨਸ਼ਾਹ ਰਹਿਮਤ ਕਰਨ ਸਾਨੂੰ ਸੁਣਨ ਲਈ ਮਿਲਦਾ ਹੈ ਵੱਡੇ ਪ੍ਰਬੰਧ ਹੋਏ ਨੇ ਬਾਬੇ ਨਾਨਕ ਦੀ ਰਹਿਮਤ ਹੋਈ ਹੈ ਕਿਉਂਕਿ ਸ਼ਬਦ ਗੁਰੂ ਹਰ ਤਾਂ ਪ੍ਰਕਾਸ਼ ਹੋ ਜਾਂਦਾ ਜਿੱਥੇ ਗੁਰਸਿੱਖ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਨਾਲ ਲੈ ਕੇ ਪ੍ਰਕਾਸ਼ਮੈ ਕੀਤਾ ਉੱਥੇ ਪ੍ਰਬੰਧ ਕੀਤਾ ਹੈ ਕੀਰਤਨ ਦਾ ਉੱਥੇ ਕਥਾ ਦਾ ਗੁਰੂ ਦੀ ਬਾਣੀ ਦਾ ਪ੍ਰਹਾਰ ਚੱਲਦਾ ਹੈ ਗੁਰੂ ਰਹਿਮਤ ਵਰਤਾਏ ਅਸੀਂ ਗੁਰੂ ਘਰ ਜਦੋਂ ਜਾਂਦੇ ਕੁਝ ਲੈ ਕੇ ਜਾਈਏ ਬਸ ਆਹੀ ਬਾਤ ਸਾਡੇ ਵੱਸ ਦੀ ਬਾਤ ਲੈ ਕੇ ਜਾਈਏ ਗੁਰੂ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਗੁਰਬਾਣੀ ਕੀਰਤਨ ਰਾਹੀਂ ਹੁਕਮਨਾਮੇ ਰਾਹੀਂ ਵਿਆਖਿਆ ਰਾਹੀਂ ਹੋ ਸਕਦਾ ਵਿਆਖਿਆ ਕਰਦਾ ਕਰਦਾ ਕੋਈ ਮੇਰੇ ਅੱਗੇ ਕੋਈ ਸਹੀ ਵਿਆਖਿਆ ਨਾ ਕਰ ਪਾਏ ਯਤਨ ਤਾਂ ਆਪਣੇ ਵੱਲੋਂ ਕਰੀਦਾ ਹੈ ਪੂਰਾ ਪਰ ਜਿਸ ਮਕਸਦ ਲਈ ਜਿਸ ਭਾਵਨਾ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੋ ਸਕਦਾ ਸਾਡੀ ਪਕੜ ਵਿੱਚ ਨਾ ਆਉਂਦੀ ਹੋਵੇ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਅਸੀਂ ਤੁਹਾਡੇ ਵਿੱਚੋਂ ਅਸੀਂ ਸੰਗਤੀ ਰੂਪ ਹੀ ਹੈ ਅਸੀਂ ਵੀ ਸਿੱਖ ਹਾਂ ਤੁਸੀਂ ਵੀ ਸਿੱਖ ਗੁਰੂ ਸਾਡੇ ਉਸਤਾਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਉਹ ਕਈ ਵਾਰੀ ਹੁੰਦਾ ਨਾ ਉਸਤਾਦ ਕਲਾਸ ਵਿੱਚੋਂ ਇੱਕ ਨੂੰ ਮੋਨੀਟਰ ਜਿਹਾ ਬਣਾਉਂਦਾ ਪਿਆ ਜਰਾ ਜਰਾ ਇੰਨਾ ਕੁ ਪੜ੍ਹਾਓ ਉਨਾ ਕੁ ਪੜ੍ਹਾਏਗਾ ਜਿੰਨੀ ਉਹਦੀ ਮੱਤ ਹੈ ਅਸੀਂ ਮੋਨੀਟਰ ਹੀ ਹਾਂ ਮਾੜੇ ਮੋਟੇ ਸਮਝ ਲਓ
ਗੁਰੂ ਕੋਲੋਂ ਜਦੋਂ ਆਉਣਾ ਕੁਝ ਨਾ ਕੁਝ ਲੈ ਕੇ ਜਾਇਆ ਜੇ, ਇਹ ਪੱਕੀ ਗੱਲ ਖਾਲੀ ਨਾ ਮੁੜੋ। ਬਸ ਜਿਸ ਦਿਨ ਲੈ ਕੇ ਜਾਣ ਲੱਗ ਪਏ ਉਸ ਦਿਨ ਸਾਡੀ ਯਾਤਰਾ ਸਫਲ ਹੋ ਜਾਣੀ, ਸਾਡਾ ਆਉਣਾ ਸਫਲਾ ਹੋ ਜਾਣਾ, ਸਾਡੇ ਤੇ ਰਹਿਮਤ ਹੋ ਜਾਣੀ ਨਿਰੰਕਾਰ ਦੀ, ਫਿਰ ਸਾਡਾ ਮੋੜਾ ਪੈਣਾ ਸੰਸਾਰ ਵੱਲੋਂ। ਉਹ ਮੈਨੂੰ ਇੱਕ ਟੱਕਰ ਗਿਆ ਇੱਥੇ ਇਸੇ ਤੁਹਾਡੇ ਦੇਸ਼ 'ਚ, ਤੇ ਉਹ ਆਪਣੀ ਹੱਡ ਬੀਤੀ ਸੁਣਾਉਣ ਲੱਗ ਪਿਆ। ਆਪਣੇ ਨੂੰ ਤਾਂ ਬੜੀ ਹੁੱਬ ਕੇ ਵਿਚਾਰੇ ਨੇ ਸੁਣਾਈ, ਪਰ ਉਹਦਾ ਨਿਕਲਿਆ ਕੁਝ ਹੋਰ। ਉਹ ਕਹਿਣ ਲੱਗਾ ਅਸੀਂ ਪੁਰਾਣੀ ਗੱਲ ਕਿਤੇ ਸੁਣਾਈ ਹੁਣ, ਉਹ ਤੇ ਬਿਰਧ ਅਵਸਥਾ ਵਿੱਚ ਹੀ ਸੀ। ਕਹਿਣ ਲੱਗਾ ਇੱਕ ਵਾਰੀ ਹੋਲੇ ਮਹੱਲੇ ਦਾ ਦਿਨ ਆ ਗਏ, ਹੋਲੇ ਮਹੱਲੇ ਦਾ ਮੇਲਾ ਆ ਗਿਆ, ਸੰਗਤਾਂ ਬੜੇ ਉਤਸ਼ਾਹ ਨਾਲ ਜਾਂਦੀਆਂ, ਬੜੇ ਲੰਗਰ ਲੱਗਦੇ ਨੇ। ਕਹਿਣ ਲੱਗਾ ਮੈਂ ਮਿਸਤਰੀ ਦਾ ਕੰਮ ਕਰਦਾ, ਰਾਜ ਮਿਸਤਰੀ ਦਾ, ਉੱਥੋਂ ਹੀ ਮਨ ਬਣ ਗਿਆ ਵੀ ਚਲੋ ਮੇਲਾ ਵੇਖ ਕੇ ਆਉਂਦੇ ਹਾਂ, ਗੁਰੂ ਘਰ ਚੱਲਦੇ ਹਾਂ। ਤੇ ਜਿੱਥੇ ਕੰਮ ਕਰਦੇ ਕਹਿੰਦੇ ਮਾਲਕ ਕੋਲੋਂ 100 ਰੁਪਇਆ ਫੜਿਆ, ਚਲੇ ਗਏ ਦੋ ਜਣੇ, ਇੱਕ ਦਾ ਲੇਬਰ ਵਾਲਾ ਲੈ ਲਿਆ ਨਾਲ, ਇੱਕ ਆਪ ਹੋ ਗਏ, ਦੋ ਜਣੇ ਹੋਲੇ ਮਹੱਲੇ ਦੇ ਦਰਸ਼ਨਦਾਰੇ ਕਰਨ ਚਲੇ ਗਏ। ਕਹਿੰਦਾ 3-4 ਦਿਨ ਅਸੀਂ ਜੀ ਉੱਥੇ ਮੇਲਾ ਵੇਖਿਆ, ਦੀਵਾਨ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀਆਂ, ਗੁਰੂਦੁਆਰਿਆਂ ਸਾਹਿਬਾਨ ਦੇ ਦਰਸ਼ਨ ਕੀਤੇ, ਤੇ 3-4 ਦਿਨ ਬਾਅਦ ਅਸੀਂ ਵਾਪਸ ਆਏ। ਜਿੰਨਾ ਕੁ ਪੈਸਾ ਸਾਡੇ ਕੋਲ ਖਰਚ ਲਿਆ, 10 ਰੁਪਏ ਸਾਡੇ ਕੋਲ ਬਚੇ, ਉਸ ਭਲਿਆਂ ਜ਼ਮਾਨਿਆਂ ਦੀ ਬਾਤ। ਤੇ ਪਿੰਡ ਦੇ ਲਾਗੇ ਆ ਕੇ ਤੇ ਕਹਿਣ ਲੱਗੇ ਵੀ ਹੁਣ ਸਲਾਹ ਬਣ ਗਈ ਮਨ, ਤੇ ਫਿਰ ਉਹੀ ਹੈ ਨਾ ਸਾਡਾ ਵੀ 10 ਰੁਪਏ ਬਚੇ ਨੇ, ਤੇ ਸਾਹਮਣੇ ਠੇਕੇ ਤੋਂ ਵਧੀਆ ਲੈ ਲਈਏ, 3-4 ਦਿਨ ਹੋ ਗਏ ਪੀਤੀ ਨਹੀਂ। ਕਹਿਣ ਲੱਗੇ ਨੇ ਵਧੀਆ ਲਿਆ, ਬੰਦਾ ਘੱਲਿਆ ਵੀ ਜਾ ਲਿਆ, ਲੈਣ ਚਲਾ ਗਿਆ। ਤੇ ਅਗਲੇ ਨੇ ਜਿਹੜਾ ਕਰਿੰਦਾ ਉੱਥੇ ਬੈਠਾ ਸੀ, ਕਹਿਣ ਲੱਗਾ ਉਹਨੇ ਸਾਡਾ ਉਹ 10 ਦਾ ਨੋਟ ਸਮਝ ਲਿਆ ਬਈ, 100 ਰੁਪਇਆ ਦਿੱਤਾ ਉਹਨੇ, 90 ਮੋੜ ਦਿੱਤੇ, ਨਾਲ ਉਹਦੀਆਂ ਸ਼ਰਾਬ ਮੋੜਤੀ। ਕਹਿਣ ਲੱਗਾ ਕਲਗੀਧਰ ਪਾਤਸ਼ਾਹ ਦੀ ਵੇਖੋ ਕਿੰਨੀ ਕਿਰਪਾ, ਯਾਤਰਾ ਵੀ ਕਰ ਲਈ ਤੇ ਪੈਸਾ ਵੀ ਪੇਰੇ ਖਰਚ, ਉਹ ਯਾਤਰਾ ਸਫਲ ਹੋ ਗਈ। ਕਹਿੰਦਾ ਉਹ ਭਲਿਆ ਮਾਨਸਾ ਨਾ ਤੇ ਤੇਰੇ ਕੋਲ ਐਬ ਸ਼ਰਾਬ ਦਾ ਗਿਆ, ਤੇ ਨਾ ਤੇਰੇ ਕੋਲ ਬਗਾਨਾ ਹੱਕ ਖਾਣ ਦੀ ਬਿਰਤੀ, ਜਿਹੜੀ ਆਪਣੇ ਖਰਚੇ ਆ ਵਿਚਾਰੇ ਗਰੀਬ ਨੂੰ ਖਰੇ ਕਿੱਦਾਂ ਪੈ ਜਾਣੇ, ਕਿੰਨੀ ਕੁ ਰੁਪਏ, 10 ਰੁਪਏ ਲੈਂਦਾ ਰੋਜ਼ ਦੇ ਕੇ ਨਹੀਂ ਲੈਂਦਾ ਅਗਲਾ। ਇਹ ਸਾਡਾ ਢੰਗ ਹੈ ਧਰਮ ਗੁਰੂ ਸਥਾਨ ਤੇ ਦਰਸ਼ਨ ਕਰਨਾ, ਨਹੀਂ ਭਾਈ ਇਹ ਬਾਤ ਨਹੀਂ। ਗੁਰੂ ਕੋਲ ਜਾਣਾ ਨਾ ਕੁਝ ਨਾ ਕੁਝ ਲੈ ਕੇ ਆਉਣਾ, ਸਮੱਤ ਲੈ ਕੇ ਆਉਣੀ ਹੈ, ਗੁਰੂ ਕੋਲ ਹੈ ਹੀ ਮੱਤ, ਤੇ ਸਾਡੇ ਕੋਲ ਕਮੱਤ ਹੈ, ਗੁਰੂ ਕੋਲ ਗੁਣ ਨੇ, ਸਾਡੇ ਕੋਲ ਅਵਗੁਣ ਨੇ, ਬਸ ਅਵਗੁਣਾਂ ਤੇ ਗੁਣਾਂ ਦੀ ਸਾਰੀ ਖੇਡ ਹੈ। ਨਾਮ ਵੀ ਗੁਣ ਪ੍ਰਾਪਤ ਕਰਨ ਲਈ ਇਨਸਾਨ ਨੇ ਜਪਣਾ ਹੈ, ਮੈਂ ਵਾਰ ਵਾਰ ਇਹ ਗੱਲ ਤੇ ਜ਼ਿਕਰ ਦਿੰਦਾ, ਕਿਉਂਕਿ ਗੁਣ ਅਵਗੁਣ ਦੀ ਸਾਰੀ ਗੇਮ ਹੈ। ਆਪਣੇ ਆਪ ਨੂੰ ਗੁਰੂ ਦੇ ਨੇੜੇ ਵੇਖਣਾ ਹੈ, ਤੇ ਅੰਦਰ ਝਾਤੀ ਮਾਰ ਕੇ ਵੇਖ ਲਓ ਵੀ ਗੁਣ ਕਿੰਨੇ ਕੁ, ਜਿੰਨੇ ਕੁ ਗੁਣ ਨੇ ਉਨਾ ਕੁ ਤੁਸੀਂ ਗੁਰੂ ਦੇ ਨੇੜੇ ਹੋ, ਤੇ ਜਿੰਨੇ ਕੁ ਔਗਣ ਨੇ ਜੇ ਆਪਣੇ ਗੁਰਮਾਨ ਮੈਂ ਸਰ ਨੀਵਾਂ ਕਰਕੇ ਵੇਖੀਏ ਤੇ ਫਿਰ ਕਿੰਨੇ ਔਗਣ ਨੇ ਉਨਾ ਤੁਸੀਂ ਦੂਰੀ, ਬਸ ਇੰਨਾ ਹੀ ਕੀ ਗੱਲ। ਜਿਸ ਦਿਨ ਔਗਣ ਮਿਟ ਗਏ ਉਦਣ ਗੁਰੂ ਤੇ ਸਿੱਖ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਜਿੱਦਣ ਸੀਸ ਭੇਟ ਕਰ ਦਿੰਦਾ ਤੇ ਗੁਰੂ ਸਾਹਿਬਾਨ ਉਹਨੂੰ ਆਪਣਾ ਗੁਰੂ ਮੰਨ ਲੈਂਦੇ ਨੇ, ਆਪੇ ਗੁਰ ਚੇਲਾ ਦੀ ਅਵਸਥਾ ਹੈ। ਕਿਉਂਕਿ ਸੀਸ ਵਿੱਚ ਮੱਤ ਸੀ, ਸੀਸ ਭੇਟ ਕਰਤਾ, ਅਸੀਂ ਤੇ ਗੁਰੂ ਅੱਗੇ ਰੱਖ ਰੱਖ ਕੇ ਫਿਰ ਚੁੱਕ ਲੈਂਦੇ ਹਾਂ। ਜਿੱਦਾਂ ਦੇ ਆਏ ਫਿਰ ਉੱਦਾਂ ਦੇ ਉਸੇ ਸੰਸਾਰ ਵਿੱਚ ਲੱਗੇ, ਉਹੀ ਨਸ਼ੇ, ਉਹੀ ਪੱਤੇ, ਉਹੀ ਗੱਲ, ਉਹੀ ਠੱਗੀ, ਉਹੀ ਠੋਰੀ। ਨਹੀਂ ਭਾਈ ਸਿੱਖਾ, ਰਹਿਮਤ ਨਿਰੰਕਾਰ ਦੀ ਤੇਰੇ ਤੇ ਹੋਣੀ ਹੈ। ਜੇ ਗੁਰੂ ਕੀ ਮੱਤ ਲਏਗਾ ਤੇ ਮੱਤ ਨਾਲ ਆਉਂਦਾ ਗਿਆਨ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਜੀ ਆਉਂਦਾ, ਮੱਤ ਤੋਂ ਬਿਨਾਂ ਗਿਆਨ ਨਹੀਂ ਆਉਂਦਾ, ਤੇ ਗਿਆਨ ਹੀ ਧਰਮ ਦਾ ਮੂਲ ਹੈ। ਸੱਚੇ ਪਾਤਸ਼ਾਹ ਰਹਿਮਤ ਕਰ ਦੇਣ, ਸਾਡੀ ਹਾਜ਼ਰੀ ਲੇਖੇ ਲੱਗਣ ਲੱਗ ਜਾਏ, ਅਸੀਂ ਸਹੀਏ ਸਹੀਏ ਗੁਰੂ ਕੇ ਪਾਵਨ ਬਚਨਾਂ ਦੇ ਨਾਲ ਆਪਣੇ ਆਪ ਨੂੰ ਛਿਗਾਰਨਾ ਸ਼ੁਰੂ ਕਰ ਦਈਏ। ਕਿਉਂਕਿ ਗੁਰੂ ਜਦੋਂ ਤੱਕਦਾ ਸਿੱਖ ਨੂੰ ਅੰਦਰੋਂ ਤੱਕਦਾ, ਬਾਹਰੋਂ ਨਹੀਂ ਜੇ ਤੱਕਦਾ। ਬਾਹਰੋਂ ਸਿੱਖ 100 ਵਾਰੀ ਬਣੇ ਫਿਰਦੇ ਨੇ, ਰਹਿਤ ਪਿਆਰੀ ਮੋਜਕੋ, ਸਿੱਖ ਪਿਆਰਾ ਨਾ ਹੈ, ਬਾਹਰੀ ਤੌਰ ਤੇ ਸਿੱਖ ਨਹੀਂ ਭਾਈ। ਗੁਰੂ ਜਦੋਂ ਤੱਕਦਾ ਅੰਦਰੋਂ ਤੱਕਦਾ ਅੰਦਰੋਂ, ਬਸ ਘੱਟ ਘੱਟ ਕੇ ਅੰਤਰ ਕੀ ਜਾਣਦਾ ਹੈ ਨਾ।
ਜਿਹਨੂੰ ਇੰਨੀ ਗੱਲ ਹੀ ਇਕੱਲੀ ਸਮਝ ਪੈ ਗਈ ਨਾ ਵੀ ਉਹ ਅੰਦਰ ਜਾਣਦਾ ਤੇ ਭਰੋਸਾ ਵੱਧ ਗਿਆ, ਯਕੀਨ ਆ ਗਿਆ, ਫਿਰ ਬੰਦਾ ਬੁਰਾ ਕਿਵੇਂ ਕਰੇਗਾ ਜਦੋਂ ਪਤਾ ਵੀ ਉਹ ਜਾਣਨ ਵਾਲਾ ਹੋਰ ਹੈ, ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਣਦਾ। ਨਿਰੰਕਾਰ ਦੇ ਇੱਕ ਗੁਣ ਨੂੰ ਪਕੜ ਲਈਏ ਤੇ ਉਹਦੇ ਤੀਕ ਪਹੁੰਚਿਆ ਜਾਂਦਾ, ਸੋਚ ਦੀ ਇੱਕ ਕਿਰਨ ਨੂੰ ਪਕੜ ਲਈਏ ਉਹਦੀ ਤੀਕ ਸਾਰੀ ਪਹੁੰਚ ਹੋ ਸਕਦੀ ਹੈ। ਗੁਰੂ ਰਹਿਮਤ ਵਰਤਾ ਰਹੇ ਨੇ ਭਾਈ ਕਿ ਅਸੀਂ ਮਨ ਬਿਰਤੀਆਂ ਕਾਗਰ ਕਰਕੇ ਗੁਰੂ ਚਰਨ ਸੱਚੇ ਪਾਤਸ਼ਾਹ ਜੁਰੀ ਜੀ ਦਾ ਤਾਬਿਆ ਬੈਠਦੇ ਹਨ। ਹੁਣ ਤੇ ਮਾਲਕ ਨੇ ਰਹਿਮਤ ਕੀਤੀ ਹੈ ਹਰ ਥਾਂ ਤੇ, ਹੁਣ ਤੇ ਮੋਬਾਈਲ ਵਿੱਚ ਵੀ ਇੰਨਾ ਕੁਛ ਹੈ ਕਿ ਜਿੰਨਾ ਮਰਜ਼ੀ ਪਾਠ ਸੁਣ ਲਈਏ, ਕੀਰਤਨ ਸੁਣਨਾ, ਕੀਰਤਨ ਸਾਰਾ ਦਿਨ ਨਹੀਂ ਮੁੱਕਦਾ। ਸੱਚਖੰਡ ਹਰਿਮੰਦਰ ਸਾਹਿਬ ਦਾ ਕੀਰਤਨ ਵੀ 24 ਘੰਟੇ ਚੱਲਦਾ, ਪਾਠ ਹੈ, ਸੰਥਿਆ ਹੈ, ਨਿਤਨੇਮ ਹੈ, ਸਭ ਕੁਝ ਹੈ। ਪਰ ਬਾਤ ਫਿਰ ਸਿੱਖਣ ਵਾਲੀ ਹੈ ਭਾਈ, ਜਿਹਨੇ ਨਹੀਂ ਸਿੱਖਣਾ, ਪ੍ਰਿਥੀ ਚੰਦ ਗੁਰੂ ਘਰ ਵਿੱਚ ਪੈਦਾ ਹੋ ਕੇ ਨਹੀਂ ਸਿੱਖਦਾ, ਸ੍ਰੀ ਚੰਦ ਨੇ ਨਹੀਂ ਗ੍ਰਹਿਣ ਕੀਤਾ, ਪੁੱਤਰੀ ਕੌਲ ਨਾਲ ਪਾਲਣ ਦੀ ਅਵਸਥਾ ਹੋ ਗਈ, ਤੇ ਲਾਹਾ ਲੈਣ ਵਾਲਾ ਜਿਹੜਾ ਬਾਹਰੋਂ ਆਇਆ ਭਾਈ ਲਹਿਣੇ ਵਰਗਾ ਮਾਲਕ ਬਣ ਗਿਆ ਉਸ ਦਰ ਦਾ। ਗੁਰੂ ਨਵਾਜਦਾ ਹੈ, ਗੁਰੂ ਬਖਸ਼ਿਸ਼ਾਂ ਕਰ ਦਿੰਦਾ ਹੈ, ਗੁਰੂ ਤੇ ਐਸਾ ਰਹਿਮਤ ਕਰ ਦਿੰਦਾ ਹੈ। ਜਦੋਂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਗੁਰਗੱਦੀ ਦੇ ਦਿੱਤੀ ਨਾ, ਤੇ ਚਾਰੇ ਪਾਸੇ ਬੜੀ ਚਰਚਾ ਹੋਈ, ਹੱਦ ਹੋ ਗਈ ਯਾਰ, ਦੁਨੀਆਂ ਧਾਰਮਿਕ ਦੁਨੀਆਂ, ਕਿਉਂਕਿ ਬਾਬੇ ਨੇ ਸਫ਼ਰ ਬਹੁਤ ਕੀਤੇ ਸਨ, ਬੜੀਆਂ ਗੋਸ਼ਟੀਆਂ, ਬੜੇ ਵਿਚਾਰ, ਬੜੇ ਸਤਸੰਗ, ਹਰ ਥਾਂ ਤੇ ਜਾ ਜਾ ਕੇ ਕਿਹੜਾ ਤੀਰਥ ਸਥਾਨ ਜਿੱਥੇ ਇਕੱਠ ਹੁੰਦਾ ਬਾਬਾ ਨਾਨਕ ਉੱਥੇ ਜਾਂਦਾ ਰਿਹਾ ਨਾ, ਤੇ ਚਰਚਾ ਸੀ ਧਾਰਮਿਕ ਦੁਨੀਆਂ ਦੇ ਵਿੱਚ ਬਹੁਤ, ਲੋਕ ਪ੍ਰੇਮੀ ਵੀ ਸਨ, ਲੋਕ ਵਿਰੋਧੀ ਵੀ ਸਨ, ਐਸੀ ਚਰਚਾ ਬਹੁਤ। ਤੇ ਸਿੱਧਾਂ ਨੇ ਖਾਸ ਕਰਕੇ ਬਾਬਾ ਨਾਨਕ ਨੇ ਬੜੀ ਲੰਬੀ ਵਿਚਾਰ ਚਰਚਾ ਕੀਤੀ, ਕਿਉਂਕਿ ਉਹ ਥੋੜ੍ਹੀ ਬਹੁਤੀ ਕਣੀ ਦੇ ਮਾਲਕ ਸੀ, ਸਵਾਲ ਕਰਨਾ ਜਾਣਦੇ ਸੀ ਬਾਬੇ ਦੇ, ਸਵਾਲ ਦਾ ਜਵਾਬ ਵੀ ਦਿੰਦੇ ਸਨ। ਬੜੇ ਪਿਆਰ ਨਾਲ ਜਿਹੜੀ ਵਿਚਾਰ ਗੋਸ਼ਟੀ ਹੋਈ ਆ, ਆਪਾਂ ਸਿੱਧ ਗੋਸ਼ਟ ਵਿੱਚ ਉਹਨੂੰ ਪੜ੍ਹਦੇ, ਕਿਤੇ ਬੜੇ ਧਿਆਨ ਨਾਲ ਪੜ੍ਹ ਕੇ ਵੇਖਿਓ ਜੀ, ਜਿੰਨੇ ਸਵਾਲਾਂ ਦਾ ਜਵਾਬ, ਸਾਡੇ ਸਾਰੇ ਸਵਾਲਾਂ ਦਾ ਜਵਾਬ ਉਹਦੇ ਵਿੱਚੋਂ ਮਿਲ ਜਾਂਦਾ ਹੈ। ਮੈਂ ਇੱਕ ਬੜੇ ਸ਼ਰਾਬੀ ਕੁਆਬੀ ਬੰਦੇ ਨੂੰ ਅੰਮ੍ਰਿਤਧਾਰੀ ਵੇਖ ਕੇ ਤੇ ਮੈਂ ਹੈਰਾਨ ਪਰੇਸ਼ਾਨ ਹੋ ਗਿਆ, ਭਾਈ ਕਿੱਦਾਂ ਗੱਲ ਬਣੀ, ਇਹ ਰਹਿਮਤ ਕਿਵੇਂ ਹੋ ਗਈ। ਕਹਿਣ ਲੱਗਾ ਸਿੱਧ ਗੋਸ਼ ਦੀ ਵਿਚਾਰ ਚਰਚਾ ਜਿਹੜੀ ਹੈ ਨਾ, ਉਹਦੀ ਵਿਆਖਿਆ ਪੜ੍ਹੀ ਤੇ ਮੇਰੇ ਸਾਰੇ ਜਵਾਬਾਂ ਦਾ, ਸਵਾਲਾਂ ਦਾ ਜਵਾਬ ਮੈਨੂੰ ਮਿਲ ਗਿਆ, ਤੇ ਮੈਨੂੰ ਜਾ ਕੇ ਇਸ ਤੋਂ ਵੱਡਾ ਦਰ ਹੋਰ ਕੋਈ ਨਹੀਂ। ਤੇ ਉਹਨਾਂ ਸਿੱਧਾਂ ਨੂੰ ਪਤਾ ਲੱਗਾ ਵੀ ਜਿਹੜਾ ਬਾਬਾ ਨਾਨਕ ਸਾਰੇ ਜਗਤ ਵਿੱਚ ਵਿਚਰਦਿਆਂ ਕਿਸ ਕੋਲੋਂ ਹਾਰਿਆ ਨਾ, ਕਿਸ ਕੋਲੋਂ ਝੁਕਿਆ ਨਾ, ਵੀ ਕੀ ਹੋਏਗਾ ਉਹਦੇ ਚੇਲੇ ਦੇ ਵਿੱਚ, ਜਿਹਦੇ ਅੱਗੇ ਕਹਿੰਦੇ ਉਹਨੇ ਸੀਸ ਝੁਕਾ ਦਿੱਤਾ, ਜਿਹਦੇ ਅੱਗੇ ਬੈਠ ਗਿਆ, ਜਿਹਨੂੰ ਆਪ ਤਖ਼ਤ ਤੇ ਬਿਠਾਇਆ, ਉਹ ਕਿੱਡੀ ਉੱਚੀ ਹੱਸੀ ਦਾ ਮਾਲਕ ਹੋਏਗਾ। ਹੈਰਾਨਗੀ ਵਾਲੇ ਤੋਂ ਬਾਅਦ ਹੋਰ ਉਹ ਗੰਗ ਵਹਾਇਣ ਦੀ ਬਾਤ ਕੀਤੀ ਹੈ, ਗੰਗ ਹੀ ਉਲਟੀ ਬਹਿ ਗਈ। ਉਹ ਜਿਹੜਾ ਬਾਬਾ ਨਾਨਕ ਕਿਸੇ ਕੋਲੋਂ ਨਾ ਝੁਕਿਆ, ਇੰਨੇ ਇੰਨੇ ਮਹਾਨ ਸਿੱਧ ਜੋਗੀ ਤਪੀਸਰ ਉਹਦੇ ਨਾਲ ਵਿਚਾਰ ਚਰਚਾ ਕਰਦੇ ਰਹੇ, ਹਰ ਥਾਂ ਯੋਗ ਮਤ ਤੋਂ ਨਾਨਕ ਮਤ ਨੂੰ ਤੁਰ ਪਏ, ਉਹਦੇ ਕੋਲ ਕੀ ਹੋਏਗਾ ਜਿਹੜਾ ਆਪਣੇ ਸੇਵਕ ਅੱਗੇ ਝੁਕਿਆ, ਸੇਵਕ ਵਿੱਚ ਕੀ ਹੋਏਗਾ। ਉਹ ਇੱਕ ਤਾਂ ਜਥਾ ਕਹਿੰਦੇ ਬਣ ਕੇ ਨਾ ਖਡੂਰ ਸਾਹਿਬ ਦੀ ਧਰਤੀ ਜੋਗੀਆਂ ਦਾ ਆਇਆ, ਤੇ ਆਉਂਦੇ ਸਾਰ ਉਹਨਾਂ ਨੇ ਸਵਾਲ ਕੀਤਾ ਭਾਈ ਗੁਰਮੁਖਾ, ਅਸੀਂ ਇੱਕ ਸਵਾਲ ਲੈ ਕੇ ਆਏ। ਉਹ ਸਵਾਲ ਇਹ ਆ ਭਈ ਬਾਬੇ ਨਾਨਕ ਨੇ ਤੁਹਾਡੇ ਵਿੱਚ ਕੀ ਵੇਖਿਆ ਹੈ, ਤੁਹਾਡੇ ਅੱਗੇ ਝੁਕ ਗਏ? ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਮੁਸਕਰਾਏ, ਕਹਿਣ ਲੱਗੇ ਆਪ ਨਿਰੰਕ ਕਲਾ ਧਰ ਜਗ ਮੈਂ ਪਰਵਰੇ ਹੋ, ਤੇ ਨਿਰੰਕਾਰ ਦਾ ਸਰੂਪ ਹੈ, ਉਹਨੂੰ ਕੌਣ ਝੁਕਾ ਸਕਦਾ, ਤੁਹਾਨੂੰ ਭੁਲੇਖਾ ਲੱਗਾ ਹੈ, ਮੇਰੇ ਤੇ ਕ੍ਰਿਸ਼ਮਾ ਹੋਇਆ, ਮੇਰੇ ਤੇ ਮਿਹਰ ਹੋਈ, ਮੈਂ ਬਹੁਤ ਨੀਵਾਂ ਸਾਂ। ਤੇ ਕਹਿਣ ਲੱਗੇ ਜਿੱਦਾਂ ਨਾ ਕੋਈ ਬਾਲਕ ਘਰ ਵਿੱਚ ਹੁੰਦਾ ਤੇ ਬਾਪ ਕਮਾਈ ਕਰਨ ਗਿਆ ਹੁੰਦਾ, ਜਾਂ ਸ਼ਾਮ ਨੂੰ ਆਉਂਦਾ, ਜਾਂ ਪੰਜੀ ਹੱਥੀ ਦਹੀਂ ਦੇਣੀ ਆਉਂਦਾ ਤੇ ਪਤਾ ਲੱਗਦਾ ਮੇਰਾ ਪਿਤਾ ਜੀ ਆ ਰਹੇ ਨੇ, ਤੇ ਗੁਰੂ ਅੰਗਦ ਦੇਵ ਜੀ ਕਿਉਂ ਜਵਾਬ ਦਿੰਦੇ ਨੇ ਮੇਰੇ ਨਾਲ ਹੋਇਆ ਕੀ। ਕਹਿਣ ਲੱਗੇ ਜਦੋਂ ਅੱਗਿਓਂ ਆਉਂਦਾ ਨਾ ਪਿਤਾ, ਤੇ ਬਾਲਕ ਦੇ ਨਿਗਾਹ 'ਚ ਬਾਹਾਂ ਖਿਲਾਰ ਕੇ ਬਰੂਹਾਂ 'ਚ ਖਲੋ ਜਾਂਦਾ, ਤੇ ਬਾਪ ਫਿਰ ਨੀਵਾਂ ਹੋ ਕੇ ਉਹਨੂੰ ਆਪਣੀ ਗਰਭਕੀ ਲੈ ਕੇ ਤੇ ਆਪਣੇ ਬਰਾਬਰ ਕਰ ਲੈਂਦਾ ਹੈ। ਕਹਿਣ ਲੱਗੇ ਮੇਰੇ ਨਾਲ ਵੀ ਇੱਦਾਂ ਹੋਇਆ, ਬਾਬੇ ਨਾਨਕ ਨੇ
ਮੇਰੇ ਤੇ ਤਰਸ ਖਾਦਾ, ਮੈਨੂੰ ਆਪਣੇ ਬਰਾਬਰ ਕਰ ਲਿਆ, ਇਹਨੂੰ ਝੁਕਣਾ ਨਾ ਕਹੋ। ਇਹ ਆ ਗੁਰੂ ਦੀ ਵਡਿਆਈ, ਇਹ ਆ ਜਗ ਦੀ ਜੋਤ ਦੀ ਵਡਿਆਈ, ਜਗਾ ਦਿੰਦਾ ਹੋਰ ਨਾ ਬਥੇਰੀਆਂ ਜਗਾ ਦਿੰਦਾ। ਬਾਬੇ ਨਾਨਕ ਨੇ ਕਿੰਨਾ ਐਸੀ ਰਹਿਮਤ ਵਰਤਾਈ, ਸਮੁੱਚੇ ਜਗਤ ਤੇ ਪਾਵਨ ਸਥਾਨ ਬਣੇ ਨੇ, ਸਮੁੱਚੇ ਜਗਤ ਦੇ ਹਰ ਥਾਂ ਤੇ ਹਰ ਨਗਰ ਵਿੱਚ ਉਹਦੀ ਸਿੱਖੀ ਦੀ ਬਾਤ ਚੱਲਦੀ ਪਈ ਹੈ। ਗੁਰੂ ਨਾਨਕ ਦੇ ਮਰ ਰਹਿਮਤ ਕਰਨ, ਕਿਤੇ ਅਸੀਂ ਵੀ ਉਹਨੂੰ ਭਾ ਜਾਈਏ, ਕਿਤੇ ਸਾਨੂੰ ਵੀ ਆਪਣੀ ਗਲਕੜੀ ਚ ਲੈ ਲਵੇ। ਬਸ ਸਾਡਾ ਤਰਲਾ ਇੰਨਾ ਕੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਲੋਕ ਲਿਖਦੇ ਨੇ ਆਪਣੇ ਨੇ, ਕਿਉਂਕਿ ਪਹਿਲੀ ਪੌੜੀ ਨਾਲ ਸਲੋਕ ਗੁਰੂ ਅੰਗਦ ਅਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਸੀਗਾ, ਦਰਜ ਕੀਤਾ ਸਨ। ਪਹਿਲਾ ਸਲੋਕ ਉਹਨਾਂ ਦਾ, ਅੱਗੇ ਦੂਜਾ ਗੁਰੂ ਸਾਹਿਬ ਨਾਨਕ ਦੇਵ ਮਹਾਰਾਜ ਜੀ ਦਾ। ਇੱਥੇ ਦੋਵੇਂ ਸਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੇ, ਤੇ ਪੌੜੀਆਂ ਤੇ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਉਚਾਰਨ ਕੀਤੇ, ਵਾਰ ਉਹਨਾਂ ਦੀ ਹੈ, ਮਲਹਾਰ ਕੀ ਵਾਰ ਦੀ। ਆਪਾਂ ਦੂਜੀ ਪੌੜੀ ਨੂੰ ਉਚਾਰਨ ਲੱਗੇ, ਕਹਿਣ ਲੱਗੇ ਸਤਿਗੁਰ ਸੱਚੇ ਪਾ ਸਲੋਕ ਮਹਲਾ ਪਹਿਲਾ। ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ। ਗੁਰੂ ਪਾਤਸ਼ਾਹ ਨੇ ਬੜੇ ਢੰਗ ਤਰੀਕੇ ਸਾਨੂੰ ਸਮਝਾਉਣ ਲਈ ਲੱਭੇ ਨੇ, ਮਿਸਾਲਾਂ ਸਾਡੇ ਆਪਣੇ ਜੀਵਨ ਵਿੱਚੋਂ ਦਿੱਤੀਆਂ ਨੇ, ਸਾਡੇ ਨਾਲ ਸੰਬੰਧਿਤ ਦਿੱਤੀਆਂ ਨੇ, ਜਿਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਜਿੰਨੇ ਪ੍ਰਮਾਣ ਨੇ ਉਹ ਸਾਡੇ ਸਾਹਮਣੇ ਵਰਤਣ ਵਾਲੇ ਜੋ ਕਲਾਵਾਂ ਨੇ ਉਹਨਾਂ ਨੂੰ ਦਿੱਤਾ ਹੈ। ਸਮਝਾਉਣ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਵੱਖੋ ਵੱਖਰੀਆਂ ਬਾਣੀਆਂ ਰਚਨ ਕੀਤੀਆਂ। ਰੁੱਤੀ ਨਾਂ ਦੀ ਬਾਣੀ ਉਚਾਰਨ ਕੀਤੀ, ਦਿਨ ਰਹਿਣ ਨਾਂ ਦੀ ਬਾਣੀ ਉਚਾਰਨ ਕੀਤੀ, ਤਿਥੀ ਵਨਾਂ ਦੀ ਬਾਣੀ ਉਚਾਰਨ ਕੀਤੀ, ਬਾਰਾਂ ਮਾਹ ਨਾਂ ਦੀ ਬਾਣੀ ਉਚਾਰਨ ਕੀਤੀ, ਵੀ ਮਨੁੱਖ ਕਿਸੇ ਤਰ੍ਹਾਂ ਸਮਝ ਲਵੇ। ਤੇ ਬਾਰਾਂ ਮਾਹਾਂ ਵਿੱਚ ਸ਼ਹਿਨਸ਼ਾਹ ਨੇ ਵੱਖੋ ਵੱਖਰੇ ਮਹੀਨੇ ਦਾ ਨਾਂ ਲੈ ਕਰਕੇ, ਕਿਉਂਕਿ ਬਾਰਾਂ ਮਾਹ ਪੰਜਾਬੀ ਦੀ ਕਾਵਿ ਰਚਨਾ ਬਹੁਤ ਸਾਰੇ ਵਿਦਵਾਨਾਂ ਨੇ ਲਿਖੀ ਹੈ। ਗੁਰੂ ਨਾਨਕ ਦੇਵ ਜੀ ਦਾ ਬਾਰਾਂ ਮਾਹ, ਪੰਚਮ ਪਾਤਸ਼ਾਹ ਦਾ, ਦਸਮ ਪਾਤਸ਼ਾਹ ਦਾ ਬਾਰਾਂ ਮਾਹ, ਹੋਰ ਬਹੁਤ ਸਾਰੇ ਕਵੀ ਅੱਜ ਵੀ ਲਿਖਦੇ ਨੇ। ਸ਼ਹਿਨਸ਼ਾਹ ਨੇ ਕੀ ਬਖਸ਼ਿਸ਼ ਕੀਤੀ, ਵੀ ਸਾਉਣ ਦੇ ਮਹੀਨੇ ਦੀ ਗੱਲ ਚਰਚਾ ਕਰਦਿਆਂ ਪਹਿਲਾਂ ਹਾੜ ਦਾ ਜ਼ਿਕਰ ਕੀਤਾ ਕਿ ਕਿਵੇਂ ਹਾੜ ਦੇ ਵਿੱਚ ਬੇਅੰਤ ਗਰਮੀ, ਬੇਅੰਤ ਅਸਾੜਤ, ਪੰਦਾ ਤਿਸ ਲੱਗੇ ਹਰ ਨਾ ਹੋਣਾ ਜਿਨ੍ਹਾਂ ਪਾਸ ਅਸਾੜ ਹੁਣ ਦਿੱਤਾ, ਕਿ ਹਾੜ ਦੇ ਮਹੀਨੇ ਵਿੱਚ ਉਹ ਤਪਦਾ ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ ਹੈ, ਜਿਹੜੇ ਟੁੱਟੇ ਹੋਏ ਨੇ, ਇਉਂ ਕਹਿ ਲਈਏ ਨਿਰੰਕਾਰ ਦੇ ਨਾਮ ਨਾਲੋਂ ਜਿਹੜੇ ਟੁੱਟ ਗਏ ਉਹਨਾਂ ਦੇ ਅੰਦਰ ਤਪਸ਼ ਹੈ, ਤੇ ਉਸ ਤਪਸ ਵਿੱਚੋਂ ਇੱਕ ਅਰਦਾਸ ਪੈਦਾ ਹੋਈ, ਕਲਮਲ ਹੋਈ, ਬੇਦਨੀ ਅਰਦਾਸ ਕਰੇ ਲਿਵਲਾਏ। ਕਲਮਲ ਦਾ ਹੁੰਦਾ ਮਤਲਬ ਕਲ ਹੁੰਦਾ ਅੱਗ, ਸੇਕ, ਤਪਸ਼ ਕਲਯੁਗ ਤਾਂ ਹੀ ਕਿਹਾ ਗਿਆ ਨਾ, ਕਲਯੁਗ ਰਥ ਅਗਨ ਕਾ। ਮਲ ਤੋਂ ਮਤਲਬ ਮਹਿਲ, ਰੇਤ, ਮਿੱਟੀ ਸੁੱਕ ਗਈ, ਜ਼ਮੀਨ ਇੰਨੀ ਸੁੱਕ ਗਈ, ਧੂੜ ਬਣ ਗਈ, ਸੇਕ ਨਾਲ ਸੁੱਕ ਕੇ ਧੂੜ ਬਣ ਗਈ, ਉੱਡਣ ਲੱਗ ਪਈ, ਜਿੱਥੇ ਲੱਗਦੀ ਉਹਨੂੰ ਲਕਾ ਲੈਂਦੀ, ਜਿਸ ਚੀਜ਼ 'ਤੇ ਪੈਂਦੀ ਉਹਨੂੰ ਲਕਾ ਲੈਂਦੀ ਹੈ। ਕੱਲ੍ਹ ਦਾ ਮਤਲਬ ਮਲ ਨਾਲ ਸੰਬੰਧਿਤ ਹੈ। ਕਹਿਣ ਲੱਗੇ ਅਰਦਾਸ ਕੀਤੀ ਉਸ ਤੜਫਦੀ ਹੋਈ ਰੂਹ ਨੇ, ਕਹਿ ਲਓ ਜਾਂ ਧਰਤ ਨੇ ਕੀਤੀ ਅਰਦਾਸ ਕਹਿ ਲਈਏ, ਤਪਦੇ ਹੋਏ ਲੋਕਾਂ ਨੇ ਅਰਦਾਸ ਬੇਨਤੀ ਕੀਤੀ, ਤੇ ਉਹਦੇ ਵਿੱਚੋਂ ਕੀ ਹੋਇਆ, ਸਾਵਣ ਦਾ ਮਹੀਨਾ ਬਣ ਗਿਆ। ਸਾਵਣ ਸਰਸੀ ਕਾਮਣੀ ਚਰਨ ਕਵਚ, ਐਸੀ ਅਵਸਥਾ ਬਣ ਗਈ। ਨਿਰੰਕਾਰ ਨੇ ਤਪਸ਼ ਨੂੰ ਵੇਖ ਕਰਕੇ, ਲੋਕਾਂ ਦੀ ਅਰਦਾਸ ਨੂੰ ਸੁਣ ਕਰਕੇ, ਤੇ ਉਸ ਮੇਘੇ ਨੂੰ ਫਰਮਾਨ ਹੋਇਆ, ਜਿਵੇਂ ਚਾਦਰ ਗਿਲਕਦਾ ਸੀ ਨਾ ਬੱਬੀਹਾ, ਅੰਮ੍ਰਿਤ ਵੇਲੇ ਬੋਲਿਆ ਤਾਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ। ਹੁਣ ਅੰਦਰੋਂ ਤਪਸ਼ ਦੇ ਸਤਾਏ ਹੋਏ, ਵਿਕਾਰਾਂ ਦੇ ਮਾਰੀ ਹੋਈ ਆਤਮਾ ਨੇ ਪੁਕਾਰ ਕੀਤੀ, ਨਿਰੰਕਾਰ ਨੇ ਸੁਣ ਲਈ, ਬਲਦਲ ਰੂਪੀ ਗੁਰੂ ਨੂੰ ਕਿਹਾ ਵੀ ਤੁਸੀਂ ਰਹਿਮਤ ਵਰਤਾਓ, ਤੁਸੀਂ ਬਖਸ਼ਿਸ਼ ਕਰੋ।
ਇਸ ਤਪਸ਼ ਨੂੰ ਦੂਰ ਕਰੋ। ਲੋਕਾਂ ਦੀ ਅਰਦਾਸ ਹੈ, ਤਪਸ਼ਦੇ ਹੋਏ ਲੋਕਾਂ ਦੀ ਅਰਦਾਸ, ਜਿਹੜੇ ਵਿਕਾਰਾਂ ਤੋਂ ਸਤਾਏ ਹੋਏ ਨੇ। ਹੁਣ ਗੁਰੂ ਦਾ ਫਰਮਾਨ ਸੁਣ ਕੇ, ਅਕਾਲ ਪੁਰਖ ਦਾ ਫਰਮਾਨ ਸੁਣ ਕੇ, ਤੇ ਮੇਘ ਰੂਪੀ ਗੁਰੂ ਨੇ ਬਖਸ਼ੀ, ਗੁਰੂ ਪ੍ਰਚਾਰ ਕਰਦਾ, ਗੁਰੂ ਰਹਿਮਤ ਕਰਦਾ, ਗੁਰੂ ਵਰਖਾ ਕਰਦਾ, ਬੱਦਲਾਂ ਦੀ ਤਰ੍ਹਾਂ ਉੱਚੇ ਨੀਵੇਂ ਥਾਂ ਤੇ ਜਿੱਥੇ ਵੀ ਹੋਵੇ ਉੱਥੋਂ ਪਾਣੀ ਪਹੁੰਚਾ ਦਿੰਦਾ ਹਰ ਥਾਂ ਤੇ। ਉਹ ਗੱਲ ਵੱਖਰੀ ਵੀ ਜਿਹਦਾ ਹਿਰਦਾ ਟਿੱਬੇ ਦੀ ਤਰ੍ਹਾਂ ਪਹਿਲਾਂ ਹੀ ਭਰਿਆ ਹੋਇਆ ਹੈ, ਉਹ ਕਿਵੇਂ ਜਜ਼ਬ ਕਰੇਗਾ? ਬੜੀ ਔਖੀ ਬਾਤ। ਜਿਸ ਨੇ ਹੋਂ ਮਾਰ ਕੇ ਆਪਣੇ ਨੂੰ ਨੀਵਾਂ ਕਰ ਲਿਆ, ਟੋਆ ਬਣ ਗਿਆ, ਉਹਦੇ ਚ ਪਕੜ ਹੋ ਜਾਂਦੀ, ਉਹ ਭਰ ਜਾਂਦਾ ਹੈ, ਉਹ ਲਵੋ ਲਭ ਹੋ ਜਾਂਦਾ ਹੈ। ਇਹੀ ਵਸਤਾ ਗੁਰੂ ਕੇ ਇਹਨਾਂ ਪਾਵਨ ਬਚਨਾਂ ਵਿੱਚ ਜ਼ਿਕਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਕਲਮਲ ਹੋਏ ਲੋਕਾਂ ਨੂੰ, ਅੰਦਰੋਂ ਸੜੇ ਹੋਏ ਨੂੰ, ਮੈਲ ਨਾਲ ਭਰੇ ਹੋਏ ਵਿਕਾਰਾਂ ਨਾਲ ਵਕਤੀ ਦੇ ਉੱਤੇ ਗੁਰੂ ਦੇ ਹੁਕਮਾਂ ਦਾ ਮੀਂਹ ਪੈਣ ਦਾ ਹੁਕਮ ਕੀਤਾ, ਗੁਰੂ ਨੂੰ ਭੇਜਿਆ ਹੈ। ਤੇ ਗੁਰੂ ਹਰ ਇੱਕ ਤੇ ਵਰਸਦਾ ਹੈ, ਉੱਥੇ ਕੋਈ ਗਰੀਬ ਕੋਈ ਅਮੀਰ ਦੀ ਬਾਤ ਨਹੀਂ, ਉੱਚੇ ਨੀਵੇਂ ਦੀ ਕੋਈ ਬਾਤ ਨਹੀਂ, ਨਾ ਕੋਈ ਬਰਾਦਰੀ ਦੀ ਬਾਤ, ਨਾ ਧਰਮ ਦੀ ਬਲ, ਹਰ ਥਾਂ ਉਹਨੇ ਵਰਸਣਾ, ਕੋਈ ਚਾਹਵੇ ਜਾਂ ਨਾ ਚਾਹਵੇ। ਉਪਦੇਸ਼ ਹਰ ਇੱਕ ਨੂੰ ਦਿੰਦਾ, ਮਨਮੁੱਖ ਵੀ ਗੁਰੂ ਘਰ ਆਉਂਦਾ। ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਕਿਆਂ ਦੇ ਗੁਰੂ ਘਰ 'ਚ ਹੀ ਰਿਹਾ, ਪ੍ਰਬੰਧਕ ਚੰਗਾ ਸੀ, ਮਾਇਆ ਨਾਲ ਪ੍ਰੀਤੀ ਨਹੀਂ ਛੱਡ ਸਕਿਆ। ਲੰਗਰ ਵਿੱਚੋਂ ਵੀ ਆਪਣੇ ਆਪ ਘਰ ਵੱਲ ਨੂੰ ਖਿੱਚਦਾ ਹੈ, ਗੁਰਗੱਦੀ ਨੂੰ ਵੀ ਚਾਹੁੰਦਾ ਮੇਰੇ ਘਰ ਵਿੱਚ ਆ ਜਾਵੇ। ਬੜਾ ਉਹਨੇ ਕੀਤਾ, ਬੜਾ ਕੁਝ ਨਹੀਂ ਸਮਝ ਸਕਿਆ ਨਾ ਮਨਮੁੱਖ। ਹਰ ਇੱਕ ਦੇ ਵੱਸ ਦੀ ਬਾਤ ਨਹੀਂ ਵੀ ਗੁਰੂ ਕੀ ਬਾਤ ਨੂੰ ਸਮਝ ਲਵੇ, ਇਹ ਵੀ ਰਹਿਮਤ ਹੀ ਹੈ। ਇੱਥੇ ਵੀ ਮੇਰਾ ਮਾਲਕ ਇਸ਼ਾਰਾ ਕੋਈ ਇਸ ਤਰ੍ਹਾਂ ਦਾ ਦੇ ਰਹੇ ਨੇ, ਕਹਿਣ ਲੱਗੇ ਨਾਨਕ ਸਾਵਣ ਜੇ ਵਸੇ ਚਉ ਅਮਾਹਾ ਹੋਏ। ਜਦੋਂ ਸਾਵਣ ਪਿਆ, ਵਰਖਾ ਪਈ, ਗੁਰੂ ਨੇ ਬਖਸ਼ਿਸ਼ ਕੀਤੀ, ਚਉ ਅਮਾਹਾ, ਚਉ ਜਣਿਆਂ ਨੂੰ ਜਨਮ ਦਾ ਜ਼ਿਕਰ ਕਰਕੇ, ਤੇ ਇੱਕ ਸੱਚੇ ਪਾਤਸ਼ਾਹ ਐਸਾ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਉਹਨਾਂ ਦੇ ਮਨ ਵਿੱਚ ਚਉ ਪੈਦਾ ਹੁੰਦਾ ਹੈ। ਕਿਹਦੇ ਕਿਹਦੇ ਚਉ ਪੈਦਾ ਹੁੰਦਾ? ਨਾਗਾਂ, ਮਿਰਗਾਂ, ਨਾਗ ਹੁੰਦੇ ਨੇ ਸੱਪ, ਅਤੇ ਮਿਰਗ ਹੁੰਦਾ ਹਿਰਨ। ਹਿਰਨਾਂ ਦੇ ਵਿੱਚ, ਕਿਉਂਕਿ ਪਿਆਸੇ ਵਿਚਾਰੇ ਥਲਾਂ ਵਿੱਚ ਤੜਫਦੇ ਸਨ, ਮਿਰਗ ਤਿਸ਼ਨਾ ਪਿੱਛੇ ਲੱਗ ਲੱਗ ਕੇ ਖੜੇ, ਕਿੰਨੇ ਇਹਨਾਂ ਦੇ ਸਾਥੀ ਮਰ ਗਏ, ਮੀਂਹ ਪੈ ਗਿਆ, ਹਰਾਵਲ ਹੋ ਗਈ, ਸਾਰੇ ਪਾਸੇ ਹਰਿਆਵਲ, ਥੱਲੇ ਘਾਹ ਉੱਗ ਪਏ, ਬੂਟੀਆਂ ਉੱਗ ਪਈਆਂ, ਕੁਰੁੰਬੜੀਆਂ ਖਾਣ ਲਈ ਮੌਕਾ ਬਣ ਗਿਆ, ਬੜੀ ਖੁਸ਼ੀ ਹੋਈ। ਸਾਵਣ ਦੇ ਮਹੀਨੇ ਵਿੱਚ ਸੱਪ ਨਿਕਲ ਆਉਂਦੇ ਨੇ, ਢਿੰਗੋਂ ਫਿਰੇ ਡਸੰਦੇ ਦੀ ਗੱਲ ਜਿਹੜਾ ਜ਼ਿਕਰ ਕੀਤਾ ਹੈ ਬਾਰਾਂ ਮਾਹ ਦੇ ਵਿੱਚ, ਬੜੀ ਖੁਸ਼ੀ ਹੈ। ਮੱਛੀਆਂ ਤੜਫਦੀਆਂ ਸਨ ਥੋੜ੍ਹੇ ਥੋੜ੍ਹੇ ਪਾਣੀ ਦੇ ਵਿੱਚ, ਬੜਾ ਉਮਾਹ ਪੈਦਾ ਹੋ ਗਿਆ। ਰਸੀਆਂ, ਰਸਾਂ ਦੇ ਜਿਹੜੇ ਲਖਾਇਕ ਸਨ, ਜਿਨ੍ਹਾਂ ਰਸਨਾ ਜਿਹੜੇ ਚਾਹੁੰਦੇ ਨੇ ਆਨੰਦ ਭੋਗਣਾ, ਘਰ ਧਨ, ਜਿਨ੍ਹਾਂ ਦੇ ਘਰ ਧਨ ਹੈ, ਐਸੇ ਰਸਰੀ ਪਦਾਰਥਾਂ ਦੇ ਮੰਨਣ ਵਾਲੇ ਲੋਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਮੌਸਮ ਠੰਡਾ ਹੋ ਗਿਆ, ਹਵਾ ਰੁਮਕਣ ਲੱਗ ਪਈ, ਹੁਣ ਦਿੱਤੇ ਹੋਏ ਪਦਾਰਥਾਂ ਦੇ ਭੋਗਾਂ ਨੂੰ ਮੰਨਣ ਦਾ ਮੌਕਾ ਮਿਲ ਗਿਆ। ਇਉਂ ਕਹਿ ਲਈਏ ਜਦੋਂ ਨਿਰੰਕਾਰ ਦੀ ਵਰਖਾ ਹੁੰਦੀ ਹੈ, ਅਤੇ ਜਿਨ੍ਹਾਂ 'ਤੇ ਰਹਿਮਤ ਹੋਏ ਨਾ, ਉਹ ਇਸ ਦਾ ਆਨੰਦ ਮਾਣਦੇ ਨੇ, ਉਹ ਮਾਲੋ ਮਾਲ ਹੋ ਜਾਂਦੇ ਨੇ, ਮੋਰ ਪਹਿਲਾਂ ਪਾਉਣ ਲੱਗ ਜਾਂਦੇ ਨੇ, ਚਿੜੀਆਂ ਚਹਿਕ ਚਕਾਉਂਦੀਆਂ ਨੇ, ਤਾਲ ਭਰ ਜਾਂਦੇ ਨੇ, ਸਾਰੇ ਪਾਸੇ ਮਿੱਠੀ ਮਿੱਠੀ ਹਵਾ ਰਮਕਦੀ ਹੈ। ਇਹ ਗੁਰਬਾਣੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨਾਂ ਵਿੱਚੋਂ ਨਿਕਲਦੀ। ਗੁਰੂ ਕੇ ਪਾਵਨ ਰੂਪਾਂ ਦੀ ਜਦੋਂ ਵਰਖਾ ਹੁੰਦੀ ਹੈ, ਇਹ ਹਾਲਾਤ ਬਣ ਜਾਂਦੇ ਨੇ, ਅਤੇ ਜਗਿਆਸੂ ਗੁਰਮੁਖ ਪਿਆਰੇ ਉਹਦਾ ਲਾਹਾ ਲੈ ਜਾਂਦੇ ਨੇ। ਲੇਕਿਨ ਕੁਝ ਐਸੇ ਵੀ ਨੇ ਜਿਹੜੇ ਇਸ ਮੌਸਮ ਤੋਂ, ਇਸ ਹਾਲਾਤ ਤੋਂ, ਗੁਰੂ ਕੇ ਪਾਵਨ ਬਚਨਾਂ ਤੋਂ ਖੁਸ਼ੀ ਨਹੀਂ ਲੈ ਪਾਉਂਦੇ। ਉਹ ਵਿਛੋੜੇ ਵਿੱਚ ਪੈਂਦੇ ਨੇ, ਉਹਨਾਂ 'ਤੇ ਮੁਸੀਬਤਾਂ ਦਾ ਢੇਰ ਪੈ ਜਾਂਦਾ, ਕਹਿ ਲਈਏ ਉਹ ਸਮਝ ਨਹੀਂ ਪਾਉਂਦੇ। ਸਾਵਣ ਮਹੱਲਾ ਪਹਿਲਾ, ਨਾਨਕ ਸਾਵਣ ਜੇ ਵਸੈ ਚਉ ਵਿਛੋੜਾ ਹੋਏ। ਜੇ ਸਾਵਣ ਵਸਦਾ ਹੈ, ਮੀਂਹ ਪੈਂਦਾ ਹੈ, ਤੇ ਚੌ ਜੀਵਾਂ ਦੇ ਵਿੱਚ ਇਹੋ ਜਿਹੇ ਲੋਕ ਜਿਨ੍ਹਾਂ ਵਿੱਚ ਵਿਛੋੜੇ ਦੀ ਭਾਵਨਾ ਪੈ, ਵਿਛੋੜਾ ਪੈ ਜਾਂਦਾ, ਉਹ ਨਹੀਂ ਚਾਹੁੰਦੇ। ਉਹਦੇ ਵਿੱਚ ਕਹਿੰਦੇ ਗਾਏ ਪੋਤਾ ਨਿਰਦਨ ਪੰਥੀ ਚਾਕਰ ਹੋਏ। ਮੀਂਹ ਪੈ ਜਾਏ,
ਚਰਾਂਦਾ ਕਾਇਮ ਹੋ ਗਈਆਂ। ਦੋ ਅਰਥੇ ਦੇ ਕੀਤੇ ਗਏ ਨੇ, ਗਾਈ ਪੁੱਤਰ, ਗਾਈ ਦਾ ਪੁੱਤਰ, ਬੈਲ ਜਾਂ ਵਿਛੇਰਾ ਵਛੜਾ। ਚਰਾਂਦਾ ਹਰਿਆਵਲ ਹੋ ਗਈਆਂ ਤੇ ਉਹਨਾਂ ਨੂੰ ਚਾਰਨ ਲਈ ਲੈ ਗਿਆ, ਬੱਚਾ ਘਰੇ ਰਹਿ ਗਿਆ, ਇਹਨਾਂ ਆਪਸ ਵਿਛੋੜਾ ਪੈ ਗਿਆ। ਜਾਂ ਇਉਂ ਕਹਿ ਲਈਏ, ਦੂਜੀ ਵਿਦਵਾਨਾਂ ਨੇ ਅਰਥ ਕੀਤਾ ਕਿ ਗਾਈ ਦੇ ਪੁੱਤਰ ਬੈਲ ਜਿਹੜੇ ਨੇ, ਕਿਉਂਕਿ ਹੁਣ ਧਰਤ ਜਿਹੜੀ ਉਹ ਗਿੱਲੀ ਹੋ ਗਈ ਹੈ ਤੇ ਹਾਲੀ ਲੋਕਾਂ ਨੇ ਹਲ ਜੋੜਿਆ ਸਵੇਰ ਤੋਂ ਸ਼ਾਮ ਤੀਕ, ਚੱਲ ਸੋ ਚੱਲ, ਉਹਨਾਂ ਨੂੰ ਫਿਰ ਇਹ ਰੁੱਤ ਸੁੱਖ ਨਾ ਪਿਆ ਸਗੋਂ ਦੁੱਖ ਦਾ ਕਾਰਨ ਬਣ ਗਈ। ਨਿਰਧਨਾ ਗਰੀਬ ਬੰਦੇ ਲਈ ਵੀ ਮੁਸੀਬਤ ਬਣ ਜਾਂਦੀ ਹੈ ਜਦੋਂ ਸੌਣ ਆ ਜਾਂਦਾ ਹੈ, ਉਹਦੀ ਦਿਹਾੜੀ ਟੁੱਟਦੀ ਹੈ, ਕੰਮ ਮਿਲਦਾ ਨਹੀਂ, ਕੋਠੇ ਚੁੰਦੇ ਨੇ, ਹੋਰ ਮੁਸੀਬਤਾਂ, ਠੰਡ ਲੱਗਦੀ ਹੈ, ਚੁੱਲ੍ਹਾ ਬਲਦਾ ਨਹੀਂ, ਬਾਲਣ ਗਿੱਲਾ ਹੋ ਜਾਂਦਾ, ਕਈ ਸਮੱਸਿਆਵਾਂ। ਇਹ ਮਨਮੁੱਖ ਲੋਕਾਂ ਦੀ ਵਿਵਸਥਾ ਕੀਤੀ ਹੈ। ਪੰਥੀ ਜਿਹਨਾਂ ਨੇ ਮੁਸਾਫਰ ਲੋਕ, ਰੁਕਾਵਟ ਪੈ ਜਾਂਦੀ ਹੈ, ਬਰਸਾਤ ਖੋਰੇ ਕਿੱਥੇ ਆ ਜਾਣੀ ਹੈ, ਸੁੱਕ ਪੱਕੇ ਕਿਆ ਪਹੁੰਚ ਜਾਣਾ, ਕਿਆ ਕਿਤੇ ਮੀਂਹ ਆ ਗਿਆ, ਕਿੰਨੇ ਨੇ ਚੱਲਣਾ ਕਿ ਨਹੀਂ ਚੱਲਣਾ, ਰਸਤੇ ਵਿੱਚ ਕੋਈ ਸ਼ਰਾਬ ਮਿਲਣੀ ਕਿ ਨਹੀਂ ਮਿਲਣੀ, ਉਹਨਾਂ ਦੀ ਵੀ ਦੁੱਖ ਦਾ ਕਾਰਨ ਬਣ ਜਾਂਦੀ। ਚਾਕਰ ਨੌਕਰ ਲਈ ਵੀ ਔਖਾ ਹੈ, ਨੌਕਰ ਕਿਉਂਕਿ ਮਾਲਕ ਨੇ ਘਰੇ ਬਹਿ ਜਾਣਾ, ਬਾਹਰ ਮੀਂਹ ਦੇ ਸਾਰੇ ਕੰਮ ਧੰਦੇ ਜਿਹੜੇ ਨੇ ਚਾਕਰ ਦੇ ਜਿੰਮੇ ਪੈਣੇ, ਜੇ ਚਾਕਰ ਨੂੰ ਦਿਹਾੜੀ ਨਾਮ ਲਈ ਤਾਂ ਵੀ ਉਹਦੇ ਲਈ ਔਖਾ ਹੈ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਦੇ ਨਾਮ ਦੀ ਵਰਕਾ ਹੁੰਦੀ ਹੈ। ਕੁਝ ਲੋਕ ਲਾਹਾ ਲੈ ਜਾਂਦੇ ਨੇ, ਕੁਝ ਨਫ਼ਰਤ ਕਰਦੇ ਨੇ, ਕੁਝ ਨਹੀਂ ਲੈ ਪਾਉਂਦੇ, ਮਨਮੁੱਖ ਨਹੀਂ ਲੈ ਪਾਉਂਦਾ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰ ਪਾਉਂਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਅੱਗੇ ਮੇਰੇ ਮਾਲਕ ਜੀ ਪੌੜੀ ਸ਼ੁਰੂ ਕਰਦੇ ਨੇ, ਕੱਲ ਦੀ ਪੌੜੀ ਵਿੱਚ ਮੇਰੇ ਮਾਲਕ ਨੇ ਆਖਰੀ ਪੰਕਤੀ ਸਾਨੂੰ ਬਖਸ਼ਿਸ਼ ਕੀਤੀ ਸੀ, ਸੱਚੇ ਤਖ਼ਤ ਨਿਵਾਸ ਹੋਰ ਆਵਣ ਜਾਣਿਆ, ਕਿਵੇਂ ਕਿਵੇਂ ਚੰਦੋਆ ਤਾਣਿਆ, ਕਿਵੇਂ ਧਰਤ ਬਣਾਈ, ਕਿਵੇਂ ਸਮਾਨ ਬਣਾਇਆ, ਕਿਵੇਂ ਕਿਵੇਂ ਸਾਰੀ ਕਾਇਨਾਤ ਨੂੰ ਨਿਰੰਕਾਰ ਨੇ ਆਪਣੇ ਹੁਕਮ ਨਾਲ ਪ੍ਰਗਟ ਕੀਤਾ ਹੈ, ਅਤੇ ਆਪ ਇਸ ਸਮੁੱਚੇ ਜਗਤ ਦੇ ਤਖ਼ਤ ਤੇ ਬਿਰਾਜਮਾਨ ਹੋ ਗਿਆ। ਕਹਿ ਲਈਏ ਇਹਦੇ ਵਿੱਚ ਹਾਜ਼ਰ ਰਹਿਣ ਵਾਲਾ ਰਾਜ ਭਾਗ ਦਾ ਮਾਲਕ, ਸਮੁੱਚੀ ਕਾਇਨਾਤ ਦਾ ਮਾਲਕ ਆਪ ਇਹਦੇ ਵਿੱਚ ਰਮ ਕੇ, ਅਤੇ ਤਖ਼ਤ ਤੇ ਸਮਝ ਲਓ ਧਰਤ ਤੇ ਚੰਦੋਆ ਸਮਾਨ ਦਾ ਤਾਣ ਕੇ ਬੈਠ ਗਿਆ ਹੈ। ਉਸ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਹੈ ਇਹ ਆਉਣ ਜਾਣ ਦੇ ਗੇੜ 'ਚ ਪਿਆ, ਉਹ ਸੱਚਾ ਤਖ਼ਤ ਹੈ, ਕਦੀ ਨਹੀਂ ਬਣਦਾ। ਅਤੇ ਖਿਆਲ ਕਰੋ, ਉਸੇ ਤਖ਼ਤ ਦੀ ਨਿਆਈ ਹੀ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ ਸੀ, ਅਤੇ ਉਹਦਾ ਮਕਸਦ ਸੀ ਕਿ ਸੱਚੇ ਦਾ ਤਖ਼ਤ ਦਾ ਹੁਕਮ ਜਿਹੜਾ ਉਹ ਅਟਲ ਹੁੰਦਾ, ਉਹ ਨਹੀਂ ਜੇ ਬਦਲਿਆ ਜਾ ਸਕਦਾ। ਅਕਾਲ ਤਖ਼ਤ ਦਾ ਮਤਲਬ ਇਹ ਹੈ ਨੀ ਸੱਚ ਦਾ ਹੁਕਮ ਕਰਨਾ ਹੈ, ਇੱਥੋਂ ਜੋ ਹੁਕਮ ਹੈ ਉਹ ਅਟਲ ਹੈ, ਉਹ ਸੱਚਾ ਹੈ, ਉਹ ਨਹੀਂ ਬਦਲਿਆ ਜਾ ਸਕਦਾ। ਸੰਸਾਰੀ ਤਖ਼ਤਾਂ ਦੇ ਜਦੋਂ ਉਹਦੇ ਮਾਲਕ ਬਦਲ ਜਾਂਦੇ ਨੇ, ਰਾਜਾ ਬਦਲ ਗਿਆ ਤੇ ਤਖ਼ਤ ਦਾ ਹੁਕਮ ਵੀ ਬਦਲ ਜਾਂਦਾ ਹੈ, ਲੇਕਿਨ ਸੱਚੇ ਤਖ਼ਤ ਦਾ ਹੁਕਮ ਨਹੀਂ ਬਦਲਦਾ। ਭਲਕ ਬਦਕਿਸਮਤੀ ਸਾਡੀ ਕੌਮ ਦੀ ਵੀ ਹੁਣ ਸਾਡੇ ਤਖ਼ਤਾਂ ਤੋਂ ਵੀ ਅੱਜ ਹੁਕਮਨਾਮਾ ਕੋਈ ਜਾਰੀ ਹੁੰਦਾ ਤੇ ਕੱਲ੍ਹ ਨੂੰ ਕੋਈ ਹੋ ਜਾਂਦਾ, ਪਰਸੋਂ ਅਗਲਾ ਜਥੇਦਾਰ ਹੁੰਦਾ ਹੋਰ ਕਰ ਦਿੰਦਾ, ਉਹ ਪੁਰਾਣੇ ਜਥੇਦਾਰ ਦੇ ਦਿੱਤੇ ਹੋਏ ਹੁਕਮਾਂ ਨੂੰ ਵਾਪਸ ਲੈ ਲੈਂਦਾ, ਇਹ ਤੇ ਬਦਲੇ ਜਾਣ ਲੱਗ ਪਏ, ਗਲਤ ਹੱਥਾਂ ਵਿੱਚ ਚਲੇ ਗਏ। ਸੱਚੇ ਤਖ਼ਤ ਦਾ ਹੁਕਮ ਸੱਚਾ ਸਦਾ ਅਟਲ ਰਹਿਣਾ ਚਾਹੀਦਾ ਸੀ, ਕਿਉਂਕਿ ਹੋਵੇ ਹੀ ਸੱਚਾ ਤੇ ਮੁੜ ਕੇ ਸੱਚ ਨੂੰ ਤੋੜਨ ਦੀ ਲੋੜ ਹੀ ਕੋਈ ਨਹੀਂ। ਜਦੋਂ ਕਿਸੇ ਦਬਾਅ ਹੇਠ ਆ ਕਰਕੇ ਕਿਸੇ ਨੂੰ ਮੁਨਾਫਾ ਦੇਣ ਲਈ, ਕਿਸੇ ਨੂੰ ਮੁਨਾਫਾ ਲੈਣ ਲਈ, ਕਿਸੇ ਨੂੰ ਘਾਟਾ ਪਾਉਣ ਲਈ ਤਖ਼ਤ ਤੋਂ ਹੁਕਮਨਾਮੇ ਹੋਣਗੇ, ਤੇ ਉਹਨਾਂ 'ਚ ਅਦਲਾ ਬਦਲੀ ਸਾਡੇ ਸਾਹਮਣੇ, ਕਦੀ ਮੁਆਫ਼ ਕਰ ਦਿੱਤਾ ਤੇ ਕਦੀ ਮੁਆਫ਼ੀ ਵਾਪਸ ਲੈ ਲਈ, ਇਹ ਸਾਡੀ ਕਮਜ਼ੋਰੀ ਹੈ। ਸੱਚੇ ਪਾਤਸ਼ਾਹ ਨੇ ਤਖ਼ਤ ਇਸ ਲਈ ਨਹੀਂ ਸੀ ਰਚਿਆ, ਤਖ਼ਤ ਰਚਿਆ ਸੀ ਸੱਚੇ ਦਾ ਹੁਕਮ, ਜੋ ਟਾਲਿਆ ਨਾ ਜਾ ਸਕੇ, ਜੋ ਮੋੜਿਆ ਨਾ ਜਾ ਸਕੇ। ਗੁਰੂ ਪਾਤਸ਼ਾਹ ਇੱਕ ਮੈਂ ਬਚਨ ਕਿੱਥੇ ਕਹਿ ਦੇਵਾਂ, ਗੁਰੂ ਉਪਦੇਸ਼ ਕਰਦਾ ਤੇ ਅਕਾਲ ਦਾ ਹੁਕਮ ਹੁੰਦਾ ਹੈ, ਹੁਕਮ ਤੇ ਉਪਦੇਸ਼ 'ਚ ਫਰਕ ਹੈ। ਉਪਦੇਸ਼ ਦਾ ਮਤਲਬ ਉਪਦੇਸ਼ ਗੁਰੂ ਨੇ ਕਰਤਾ, ਕੋਈ ਮੰਨਦਾ ਕੋਈ ਨਹੀਂ ਮੰਨਦਾ। ਸਦੀਆਂ ਸਾਨੂੰ ਕਿੰਨਾ ਨਾਮ ਜਪਣ ਦੀ ਗੱਲ ਕਰੀ, ਕਿੰਨਾ ਜਪ ਲੈਂਦੇ, ਕਿੰਨੇ ਆਖੇ ਰੱਖਦੇ ਹਾਂ। ਉਪਦੇਸ਼ ਦਾ ਮਤਲਬ ਉਪਦੇਸ਼ ਦੇ ਦਿੱਤਾ, ਸੁਣਨ ਵਾਲਾ ਮੰਨੇ ਜਾਂ ਨਾ ਮੰਨੇ, ਲੇਕਿਨ ਹੁਕਮ ਦਾ ਮਤਲਬ ਹੁੰਦਾ ਵੀ ਉਹ ਹੁਕਮ ਮੰਨਣਾ ਹੀ ਪੈਣਾ, ਜਿਵੇਂ ਹੁਕਮ ਹੈ ਜੰਮਣਾ ਹੋਏ ਮਰਨਾ ਨਹੀਂ ਰੁਕ ਸਕਦੇ ਅਸੀਂ, ਉਹਨੂੰ ਨਹੀਂ ਬਦਲ ਸਕਦੇ ਹੁਕਮ। ਇਹ ਗੱਲ ਵੱਖਰੀ ਹੈ ਵੀ ਗੁਰੂ ਕਾ ਸਿੱਖ
ਤੁਰਕੀ ਬਾਣੀ ਵਿੱਚੋਂ ਲਏ ਹੋਏ ਵਾਕ ਨੂੰ ਹੁਕਮਨਾਮਾ ਕਰਕੇ ਸਤ ਸਤ ਕਰਕੇ ਮੰਨਣ ਦੀ ਭਾਵਨਾ ਨਾਲ ਹੁਕਮਨਾਮਾ ਕਹਿੰਦਾ, ਹੁਕਮ ਕਹਿੰਦਾ। ਇਹ ਗੁਰੂ ਕੀ ਸਿੱਖ ਦੀ ਵਡਿਆਈ ਹੈ, ਗੁਰੂ ਦਾ ਉਪਦੇਸ਼ ਹੈ। ਸ਼ਹਿਨਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਕਿ ਤੂੰ ਸੱਚਾ ਸਚਿਆਰ ਹੈ ਨਿਰੰਕਾਰ, ਤੂੰ ਸੱਚਾ ਹੈ, ਸਚਿਆਰ ਪੁਣਾ ਤੇਰੇ ਵਿੱਚ ਹੈ। ਤੇ ਜਪਜੀ ਸਾਹਿਬ ਦਾ ਪਾਵਨ ਸਿਧਾਂਤ ਦਾ ਮੂਲ ਆਈਡੀਆ ਵੀ ਇਹੀ ਸੀਗਾ, ਕਿਵੇਂ ਸਚਿਆਰਾ ਹੋਈਏ, ਅਸੀਂ ਉਹੋ ਜਿਹੇ ਉਹਦੇ ਵਰਗੇ ਕਿੱਦਾਂ ਹੋ ਜਾਈਏ। ਤੇ ਸੱਚੇ ਪਾਤਸ਼ਾਹ ਨੇ ਉੱਥੇ ਹੁਕਮ ਰਜਾਈ ਚੱਲਣਾ ਦੀ ਬਾਤ ਸੀ, ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ, ਕਿਸ ਤਰ੍ਹਾਂ ਸਚਿਆਰ ਹੋ ਕੇ ਉਸ ਅਕਾਲ ਪੁਰਖ ਨਾਲ ਅਭੇਦ ਹੋ ਸਕੀਏ, ਉਹਦੇ ਵਰਗੇ ਹੋ ਜਾਈਏ। ਕਹਿਣ ਲੱਗੇ ਕੋਟ ਦੀ ਟੰਡ ਕੰਧ ਜਿਸ ਦਿਨ ਟੁੱਟ ਗਈ, ਜਿਸ ਦਿਨ ਹੁਕਮ ਤੇ ਰਜਾ ਨੂੰ ਸਮਝਣ ਦੀ ਜਾਚ ਆ ਗਈ, ਉਸ ਦਿਨ ਤੁਸੀਂ ਸਚਿਆਰ ਹੋ ਜਾਣਾ। ਸਚਿਆਰ ਨੂੰ ਮੰਨਣ ਵਾਲਾ ਸਿੱਖ ਵੀ ਸਚਿਆਰ ਹੁੰਦਾ ਹੈ। ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ, ਜਿਸ ਨੇ ਸਾਰੀ ਕਾਇਨਾਤ ਤੇ ਸੱਚ ਵਰਤਾਇਆ ਹੋਇਆ। ਜਗ ਸੱਚੇ, ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਹਰ ਥਾਂ ਤੇ ਰਮਿਆ ਹੋਇਆ ਹੈ। ਲੇਕਿਨ ਚੀਜ਼ਾਂ ਚੱਲਦੀਆਂ ਆਉਂਦੀਆਂ, ਲੇਕਿਨ ਨਿਰੰਕਾਰ ਦਾ ਸੰਸਾਰ ਜਿਉਂਦਾ ਤੇ ਉਹਦੀ ਮੌਜ ਹੈ। ਸੁਣ ਅਵਸਥਾ ਵਿੱਚੋਂ ਇਹ ਸਭ ਕੁਝ ਪ੍ਰਗਟ ਕਰ ਲੈਂਦਾ, ਸਮੇਟ ਵੀ ਲੈਂਦਾ, ਉਹਦੀ ਮਰਜ਼ੀ ਹੈ। ਕਈ ਵਾਰ ਪਸਰਿਓ ਪਸਾਰਾ, ਸੱਚੇ ਦੀ ਮੌਜ ਹੈ, ਉਹ ਕਿਹੜੇ ਰੰਗ ਵਿੱਚ ਉਹਨੇ ਕੀ ਕਰਨਾ ਤੇ ਕੀ ਨਹੀਂ। ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ, ਬੈਠਾ ਤਾੜੇ ਲਾਏ ਕਬਰ ਛੁਪਾਇਆ। ਕਿਸੇ ਵਕਤ ਉਹ ਆਪਣੇ ਆਪ ਦੇ ਵਿੱਚ ਅਰਬਨ ਨਰਬ ਧੁੰਦੂਕਾਰਾਂ ਦੀ ਅਵਸਥਾ, ਜਿਹਨੂੰ ਜਦੋਂ ਪ੍ਰਕਾਸ਼ ਨਹੀਂ ਹੋਇਆ ਆਪਣੇ ਆਪ ਦਾ, ਆਪਣੇ ਆਪ ਤੋਂ ਪਸਾਰਾ ਨਹੀਂ ਪਸਾਰਿਆ। ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ, ਕਹਿਣ ਲੱਗੇ ਬੜਾ ਵੱਡਾ ਕਿਹਾ ਗਿਆ ਬ੍ਰਹਮਾ ਨੂੰ, ਜਿਹਨੇ ਕਦੇ ਸ੍ਰਿਸ਼ਟੀ ਪੈਦਾ ਕੀਤੀ ਹੈ। ਉਹ ਕਮਲ ਫੁੱਲ ਦੇ ਵਿੱਚ ਕਹਿੰਦੇ ਆਪਣੇ ਆਪ ਨੂੰ ਪ੍ਰਗਟ ਹੋਇਆ। ਤੇ ਸੱਚੇ ਪਾਤਸ਼ਾਹ ਦਾ ਪਾਵਨ ਸਿਧਾਂਤ ਹੈ, ਕਿੰਨਾ ਵੱਡਾ ਦੇਵਤਾ ਜੋ ਆਪਣੇ ਨੂੰ ਵੱਡਾ ਕਹਾਉਂਦਾ ਸੀ, ਉਹ ਵੀ ਨਿਰੰਕਾਰ ਦਾ ਅੰਤ ਨਾ ਪਾ ਸਕੇ। ਉਹਨਾਂ ਦੇ ਗ੍ਰੰਥੀ ਕਹਿੰਦੇ ਨੇ, ਜਿਹੜੇ ਉਹਨੂੰ ਬ੍ਰਹਮਾ ਨੂੰ ਵੱਡਾ ਮਹਾਤਮਾ ਮੰਨਦੇ ਨੇ, ਉਹਦਾ ਅੰਤ ਪਾਉਣਾ ਇਨਸਾਨ ਦੇ ਵੱਸ ਦੀ ਬਾਤ ਨਹੀਂ, ਕਿਸੇ ਦੇਵੀ ਦੇਵਤੇ ਦੇ ਪਾਉਣ ਦੀ ਵੱਸ ਨਹੀਂ, ਕਿਉਂਕਿ ਉਹ ਏਵੜੂ ਚ ਹੋਏ ਕੋਏ ਤੇ ਅਸੀਂ ਉੱਚੇ ਕੁਛ, ਉਹਦੇ ਵਰਗਾ ਉਹਦੇ ਜਿੱਡਾ ਕੋਈ ਹੋਵੇ ਤਾਂ ਹੀ ਹੈ ਨਾ, ਕਿ ਸਾਡੀ ਪਹੁੰਚ ਕਿੱਥੇ ਤੱਕ ਹੋਏਗੀ, ਕਿੱਥੇ ਤੱਕ ਹੋਏਗੀ, ਕਿਵੇਂ ਤੋਲਾਂਗੇ, ਕਿਵੇਂ ਮਾਪਾਂਗੇ, ਕਿਵੇਂ ਉਹਨੂੰ ਸਮਝ ਸਕਾਂਗੇ। ਅਸੀਂ ਤਾਂ ਬਹੁਤ ਨਿੱਕੇ ਜਿਹੇ ਹਾਂ, ਸਾਡੇ ਕੋਲ ਬੋਲੀ ਵੀ ਕੋਈ ਨਹੀਂ, ਸਾਡੇ ਕੋਲ ਲਫ਼ਜ਼ ਵੀ ਉਹੋ ਜਿਹਾ ਨਹੀਂ ਜਿਹਨਾਂ ਨਾਲ ਉਹਨੂੰ ਨਾਮ ਸਹੀ ਦਿੱਤੇ। ਜਿੰਨੇ ਕੁ ਨਾਮ ਤੇਰੇ ਗਿਆਰਾ ਕਰਨ ਨੂੰ ਦਿੱਤੇ ਨੇ ਅਸਾਂ ਨੇ, ਉਹ ਬਹੁਤ ਵੱਡਾ, ਉਹਦਾ ਅੰਤ ਕਾਰਨ ਕਿਤੇ ਬੁਲਾਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਵੀ ਕਹਿ ਗਿਆ ਬ੍ਰਹਮੇ ਦੇ ਵਾਸਤਵਿਕ ਬਾਤ ਨਹੀਂ, ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ। ਇਹ ਬਾਤ ਗੁਰਮਤ ਨੇ ਸਾਨੂੰ ਸਮਝਾਈ ਵੀ ਉਹਦਾ ਅੰਤ ਪਾਉਣ ਕਾਰਨ ਵਿਲਕਣ ਵਾਲੀ ਬਾਤ ਹੈ। ਹਾਂ, ਅੰਤ ਪਾਉਣਾ ਨਾ ਤੇਰੇ ਵਸਤੀ ਬਾਤ, ਹਾਂ ਟੁੱਬੀ ਲਾ ਸਕਦੇ ਤੂੰ ਦਰਿਆਓ ਦਾਨਾ ਬਿਨਾਂ, ਮੈਂ ਮਛਲੀ ਕੈਸੇ ਅੰਤ ਲਾ, ਕਿਵੇਂ ਅੰਤ ਲਹੇਗੀ ਉਹ, ਨਹੀਂ ਉਹ ਲੈ ਸਕਦੇ। ਇਸ ਲਈ ਸੱਚੇ ਪਾਤਸ਼ਾਹ ਕਹਿਣ ਲੱਗੇ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ, ਨਾ ਉਸਨੂੰ ਕੋਈ ਭੁੱਖ ਹੈ ਨਾ ਪਿਆਸ ਹੈ, ਹਮੇਸ਼ਾ ਜਿਹੜਾ ਤ੍ਰਿਪਤ ਹੈ। ਗੁਰਬੈ ਆਪ ਸਮੋਏ ਸ਼ਬਦ ਵਰਤਾਇਆ, ਉਹ ਆਪ ਹੀ ਗੁਰੂ ਵਿੱਚ ਸਮਾ ਕਰਕੇ ਅਤੇ ਸ਼ਬਦ ਨੂੰ ਵਰਤਾਉਂਦਾ। ਸੱਚੇ ਹੀ ਪਤਿਆਏ ਸੱਚ ਸਮਾਇਆ, ਸੱਚੇ ਪਾਤਸ਼ਾਹ ਦੇ ਪ੍ਰਤੀਤ ਆਉਣ ਨਾਲ ਹੀ ਸੱਚੇ ਵਿੱਚ ਸਮਾਇਆ ਜਾ ਸਕਦਾ। ਗੁਰੂ ਪਾਤਸ਼ਾਹ ਕਿਰਪਾ ਕਰੇ ਸਾਡੇ ਹਿਰਦਿਆਂ ਵਿੱਚ ਸੱਚ ਵੱਸ ਜਾਏ, ਅਸੀਂ ਨਿਰੰਕਾਰ ਦੀ ਸਿਫਤ ਸਲਾਹ ਸੁਣਦੇ ਸੁਣਦੇ ਉਹਦੀ ਸਲਾਹ ਕਰਨ ਲੱਗ ਪਈਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ ਸੋ ਕੁਹਾਵਾ ਦਿਨ ਰਾਤ, ਨਾਨਕ ਚਾਉ ਇਹੋ, ਸਾਡਾ ਇਹ ਚਾਉ ਪੈਦਾ ਹੋ ਜਾਏ, ਪੂਰਾ ਹੋ ਜਾਏ। ਅਸੀਂ ਨਾਮ ਨਾਲ ਸਾਂਝ ਪਾ ਸਕੇ ਫੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਧੰਨਵਾਦ। ਗੱਜ ਵੱਜ ਕੇ ਫਤਿਹ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਨੀਆਂ ਦੇ ਰੱਸਾ ਕੱਸਾਂ ਵਿੱਚ ਆਪਾਂ ਭੁੱਲ ਜਾਂਦੇ ਹਾਂ, ਗਵਾਚ ਜਾਂਦੇ ਹਾਂ, ਪਰ ਕਹਿੰਦੇ ਨੇ ਉਹਦੇ ਨਾਮ ਦਾ ਰਸ ਐਸਾ ਹੈ ਥੋੜਾ ਜਿਹਾ ਵੀ ਕਿਸੇ ਨੂੰ ਆ ਜਾਏ ਤੇ ਬਾਕੀ ਦੁਨੀਆਂ ਦੇ ਸਵਾਦ ਫਿਰ ਫਿੱਕੇ ਪੈਣ ਲੱਗ ਪੈਂਦੇ। ਇਹ ਸਾਰਾ ਕੁਝ ਗੁਜਰਾਨ ਹੈ। ਮਹਾਰਾਜ ਕਹਿ ਰਹੇ ਨੇ ਜਾਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾ ਹੀ ਲਪਕਾਇਓ। ਉਹਦੇ ਨਾਮ ਵਿੱਚ ਜਿਹੜਾ ਰਸ ਹੈ ਨਾ, ਸਤਿਗੁਰੂ ਕਹਿ ਰਹੇ ਨੇ ਜਿਹਨੇ ਇਹ ਚਾਖੀ ਸੂਈ ਜਾਣੇ ਗੁੰਗੇ ਕੀ ਮਠਿਆ। ਜਿਵੇਂ ਗੁੰਗਾ ਮਿੱਠਾ ਖਾ ਕੇ ਦੱਸ ਨਹੀਂ ਸਕਦਾ ਨਾ, ਇਵੇਂ ਕਹਿੰਦੇ ਜਿਵੇਂ ਜਿਹਨਾਂ ਨੂੰ ਨਾਮ ਬੰਦਗੀ ਕੀਰਤਨ ਦਾ ਰਸ ਆ ਜਾਏ ਫਿਰ ਉਹ ਦੱਸਣ ਜੋਗੇ ਨਹੀਂ ਰਹਿੰਦੇ, ਕਿਉਂਕਿ ਰਸਨਾ ਛੋਟੀ ਪੈ ਜਾਂਦੀ ਹੈ, ਸੀਮਾ ਵੱਡੀ ਹੋ ਜਾਂਦੀ।

ਗੁਰੂ ਦੀ ਕਿਰਪਾ, ਉਹਦੀ ਅਸੀਸ, ਉਹਦੀ ਦਇਆ ਵਰਤ ਜਾਏ, ਮਨ ਵਿੱਚ ਅਸਰ ਕਰ ਜਾਏ। ਕਹਿੰਦੇ ਨੇ ਫਿਰ ਜੋ ਤੂੰ ਕਹੇਗਾ ਪੱਥਰ ਤੇ ਲਕੀਰ ਹੋ ਜਾਏ। ਜਿਤੜੇ ਫਲ ਮਨ ਬਾਂਚੀਏ ਤਿਤੜੇ ਸਤਿਗੁਰੂ ਪਾਸ। ਕੁਝ ਜ਼ਿੰਦਗੀ ਦੇ ਸੁੱਖ ਐਸੇ ਨੇ ਜਿਹੜੇ ਕੇਵਲ ਮਹਾਰਾਜ ਦੇ ਚਰਨਾਂ ਵਿੱਚੋਂ ਹੀ ਮਿਲਦੇ। ਪੁੱਤਰ ਦੀ ਦਾਤ, ਪੁੱਤਰ ਦੀ ਦਾਤ, ਮਨ ਦੀ ਸ਼ਾਂਤੀ, ਮਨ ਦੀ ਇਕਾਗਰਤਾ, ਭਟਕਦਾ ਹੋਇਆ ਮਨ ਟਿਕ ਜਾਏ। ਇੱਥੇ ਹੀ ਬਸ ਨਹੀਂ, ਮਾਇਆ ਇਕੱਠੀ ਕਰ ਲਈ, ਉਸ ਮਾਇਆ ਨੂੰ ਸੁੱਖ ਹੰਡਾਉਣਾ ਬਣਾਉਣਾ, ਇਹ ਵੀ ਨਿਰੰਕਾਰ ਦੀ ਦਇਆ ਤੋਂ ਬਗੈਰ। ਮਾਇਆ ਪੈਸੇ ਵਾਲੇ ਜ਼ਿਆਦਾ ਬੈਠੇ ਨੇ, ਪਰ ਕਈ ਵਾਰੀ ਬਹੁਤੀ ਮਾਇਆ ਵੀ ਦੁੱਖ ਬਣਦੀ ਦੇਖੀ ਹੈ। ਮਾਇਆ ਮਮਤਾ ਮੋਹਣੀ, ਜਿਨੇ ਬਿਨ ਦੰਤਾ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿਤ ਲਾਇਆ। ਸਤਿਗੁਰੂ ਕਹਿ ਰਹੇ ਨੇ ਜਿਵੇਂ ਕਮਲ ਦਾ ਪਾਣੀ ਕਿੱਚੜ ਵਿੱਚ ਗਾਰੇ ਵਿੱਚ ਰਹਿ ਕੇ ਨਿਰਲੇਪ ਹੈ, ਇਵੇਂ ਗ੍ਰਸਤ ਜੀਵਨ ਵਿੱਚ ਸਾਰਾ ਕੁਝ ਹੋਵੇ, ਪਰ ਇਹ ਬਖਸ਼ਿਸ਼ ਜਿਨ੍ਹਾਂ ਤੇ ਵਰਤ ਜਾਏ, ਫਿਰ ਉਹਨਾਂ ਦਾ ਸੁੱਖ ਹੀ ਸੁੱਖ, ਨਿੱਕੇ ਮੋਟੇ ਦੁੱਖ ਵੀ ਸੁੱਖ ਬਣ ਜਾਂਦੇ। ਸਤਿਗੁਰੂ ਜੀ ਦੀ ਬਖਸ਼ਿਸ਼ ਇਹ ਪਾਵਨ ਅੰਮ੍ਰਿਤਮਈ ਬਾਣੀ ਇੱਕ ਵਾਰੀ ਸਾਰੇ ਬੋਲਿਓ ਦਾਤਾ। ਮਨ ਦਾ ਸਬਰ ਸੰਤੋਖ ਹੀ ਅਸਲ ਵਿੱਚ ਜ਼ਿੰਦਗੀ ਦੀ ਅਸਲ ਅਮੀਰੀ ਹੈ। ਥੋੜਾ ਵੀ ਬਹੁਤਾ ਲੱਗਣ ਲੱਗ ਪਏ, ਥੋੜੇ ਵਿੱਚ ਵੀ ਰਸ ਆ ਜਾਏ ਤੇ ਬਹੁਤੇ ਵਿੱਚ ਬੇਰਸੀ ਬਣੀ ਰਹੇ, ਉਹ ਜ਼ਿੰਦਗੀ ਨਾ ਆਪਣੇ ਜੋਗੀ ਨਾ ਪਰਿਵਾਰ ਜੋਗੀ। ਉਥਲ ਪੁਥਲ ਹੋਈ ਜ਼ਿੰਦਗੀ ਬਸ ਇੰਜ ਕਹਿ ਲਈਏ ਬੀਤ ਹੀ ਜਾਂਦੀ। ਸਤਿਗੁਰੂ ਕਹਿ ਰਹੇ ਨੇ ਜੇ ਇਸ ਜ਼ਿੰਦਗੀ ਨੂੰ ਖੁਸ਼ਹਾਲ, ਮੌਜਾਂ ਮਾਣਨੀਆਂ ਨੇ, ਰੰਗ ਹੱਸੇ ਰੰਗ ਰੋਵੇ ਵਾਲੀ ਅਵਸਥਾ ਬਣਾਉਣੀ ਹੈ ਤੇ ਫਿਰ ਮਾਲਕ ਦਾ ਨਾਮ ਜਪੀਏ। ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਹੀਂ। ਉਸ ਸਤਿਗੁਰ ਦੀ ਕਿਰਪਾ ਮੰਗੀਏ ਸਾਰੇ, ਉਹਦੇ ਕੋਲੋਂ ਬੜਾ ਕੁਝ ਮੰਗਿਆ, ਅੱਜ ਉਸ ਦਾਤੇ ਨੂੰ ਹੀ ਮੰਗਿਓ, ਉਹਦੀ ਅਸੀਸ ਮੰਗਿਓ। ਤੇਰੀ ਨਿਗਾਹ ਤੇਰੀ ਨਜ਼ਰ ਵਿੱਚ ਹੀ ਸਾਰੇ ਸੁੱਖ ਨੇ।

ਨਾਲ ਸਭਨਾ ਦੀ ਹਾਜ਼ਰੀ ਦਰ ਪ੍ਰਵਾਨ, ਸਭਨਾ ਦਾ ਗਾਇਆ ਸੁਣਿਆ ਮਹਾਰਾਜ ਦਰਗਾਹੇ ਕਬੂਲ ਕਰਨ, ਭੁੱਲ ਚੁੱਕ ਦੀ ਖੀਮਾ ਅਸੀਸ ਬਖਸ਼ਿਸ਼ ਕਰੋ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुमरी कृपा में कोई न जाने तुमरा

ਬਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿਨੈ ਤਾਪ ਨਿਵਾਰਨ ਹਾਰਾ ਦੁਖੰਤਾ ਸੁਕਲਾਸ ਤਾਂ ਕਹੋ ਵਿਗੰਨਾ ਕਹੋ ਲਾਗੇ ਜਾਂ ਕੀ ਪ੍ਰਭਾ ਕੇ ਅਰਦਾਸ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉ ਨਿਧਾਵੇ ਤਾਏ ਸਭ ਥਾਈ ਹੋਏ ਸਹਾਇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਕੀ ਜਾਗਰ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਧਿਆਨ ਧਰਕੇ ਬੋਲਾਂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪਿਆਂ ਤਪਿਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਅਣਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਾਂ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਣਿਆਂ ਲੁਹਾਈਆਂ ਚਰਖਣਿਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੈਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਬ ਤਖਤਾਂ ਸ਼ਬਦ ਗੁਰਦੁਆਰਿਆਂ ਗੁਰਧਾਮਾਂ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਥਮ ਹੈ ਸਬਦ ਖਾਲਸਾ ਜੀ ਕੀ ਅਰਦਾਸ ਹੈ ਸਬਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਜਾਏ ਦੇਖ ਤੇ ਪਤੇ ਬਿਰਦਗੀ ਬਹਿਜ ਪਿੰਦਗੀ ਜੀ ਖਾਲਸੇ ਜੀ ਕੇ ਬੋਲ ਵਾਲੇ ਬੋਲਾਂ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤਾ ਰਾਖਾ ਏ ਅਕਾਲ ਪੁਰਖ ਆਪਣੇ ਪੰਥੇ ਸਦਾ ਸਾਈ ਦਾਤਾ ਜੀ ਉਸ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਜੀਓ ਹੇ ਨਿਮਾਣਿਓ ਕੇ ਮਾਨ ਤਾਣਿਓ ਕੇ ਤਾਰ ਨਿਓਟਿਆਂ ਕੀ ਓਟ ਨਿਆਸਰਿਓ ਕੇ ਆਸਰੇ ਸਤਿਗੁਰੂ ਜੀਓ ਜਾਗਤ ਜੋਤ ਪਿਤਾ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜਿਹਾਂ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਤਰੀ ਸਤਿਗੁਰੂ ਜੀ ਸੰਧਿਆ ਸਮੇਂ ਆਪ ਜਿਹਾਂ ਨੇ ਕਿਰਪਾ ਕੀਤੀ ਹੈ ਰੇਰਾ ਸਾਹਿਬ ਦੇ ਪਾਠ ਹੋਏ ਨੇ ਸਤਿਗੁਰੂ ਜੀਓ ਕੀਰਤਨ ਹੋਇਆ ਹੈ ਕਥਾ ਹੋਈ ਹੈ ਸਤਿਗੁਰੂ ਜੀਓ ਅਰਦਾਸ ਹੈ ਸਤਿਗੁਰੂ ਜੀਓ ਬਾਣੀ ਪੜਦਿਆਂ ਅਨੇਕਾਂ ਹੀ ਭੁੱਲਾਂ ਚੁੱਕਾਂ ਹੋ ਗਿਆ ਹੁਣ ਗਿਆਨ ਜਾਣ ਬੱਚਾ ਸਮਝ ਕੇ ਖਮਾ ਕਰਨਾ ਸਤਿਗੁਰੂ ਜੀਓ ਹਮ ਭੁੱਲੇ ਤੁਮ ਸਦਾ ਭੁੱਲਾ ਹਮ ਪਤਿਤ ਤੁਮ ਪਤਿਤ ਦਰਿਆ ਸਤਿਗੁਰੂ ਜੀਓ ਅਰਦਾਸ ਹੈ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਇਵ ਕੀਰਤਨ ਸਰਵ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਸਤਿਗੁਰੂ ਜੀ ਸਾਰਿਆਂ ਦੀ ਭੇਟਾ ਪ੍ਰਵਾਨ ਕਰਕੇ ਸਤਿਗੁਰੂ ਜੀਓ ਆਪ ਜੀ ਨੇ ਪ੍ਰਵਾਨ ਕਰਨੀ ਅਰਦਾਸ ਹੈ ਸਰਗਵਾਸੀ ਪਿਤਾ ਸਮਤ ਸਿੰਘ ਤੂਰ ਦੀ ਬਰਸੀ ਤੇ ਉਹਨਾਂ ਦੀ ਰੂਹ ਆਤਮਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੀ ਬੀਬੀ ਪਰਵੀਨ ਕੌਰ ਗੁਰੂ ਘਰ ਵਾਸਤੇ $1,151 ਮਾਇਆ ਭੇਟ ਕਰਦੇ ਹਨ ਸਤਿਗੁਰੂ ਜੀਓ ਆਪ ਜੀ ਨੇ ਸੰਤ ਸਿੰਘ ਨੂੰ ਸਿੱਧੀ ਵਾਸਤੇ ਆਪਣੇ ਚਰਨ ਕਮਲਾਂ ਦਾ ਵਾਸਾ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਦੇ ਉੱਤੇ ਰਹਿਮਤ ਭਰਿਆ ਤੱਕਣਾ ਸਤਿਗੁਰੂ ਜੀ ਬੀਬੀ ਅਸ਼ਵਨੀ ਸਿੰਘ ਵਾਹਿਗੁਰੂ ਜੀ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ $51 ਮਾਇਆ ਭੇਟ ਕਰੇ ਸਤਿਗੁਰੂ ਜੀ ਉਹਨਾਂ ਦੀ ਅਰਦਾਸ ਪ੍ਰਵਾਨ ਕਰਨੀ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਅਰਦਾਸ ਹੈ ਸਰਦਾਰ ਭਰਪੂਰ ਸਿੰਘ ਜੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ ਸਤਿਗੁਰੂ ਜੀਓ ਆਪ ਜੀ ਨੇ ਗ੍ਰਹਿ ਦੇ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਸਾਰੇ ਪਰਿਵਾਰ ਦੇ ਉੱਤੇ ਰਹਿਮਤ ਭਰਿਆ ਤੱਕਣਾ ਸਤਿਗੁਰੂ ਜੀਓ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦਰੀ ਸਤਿਗੁਰੂ ਜੀ ਸਾਰੀ ਸੰਗਤਾਂ ਦੀ ਅਰਦਾਸਾਂ ਪ੍ਰਵਾਨ ਕਰਕੇ ਗੁਰਬਾਣੀ ਦਾ ਭਾਉ ਉਹਨਾਂ ਦੇ ਹਿਰਦੇ ਅੰਦਰ ਵਸਾਉਣ ਦੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਹਾਜ਼ੀਆਂ ਪ੍ਰਵਾਨ ਕਰਨੀ ਇਸ ਵੇਲੇ ਆਪਣਾ ਪਾਵਨ ਹੁਕਮਨਾਮਾ ਬਖਸ਼ਿਸ਼ ਕਰੋ ਤੇ ਹੁਕਮ ਤੇ ਚੱਲਣ ਦੀ ਸਮਰਥਾ ਬਖਸ਼ਿਸ਼ ਕਰਨੀ ਅੱਖਰ ਵਾਦਾ ਘਾਟਾ ਪੁਲਚੁਕ ਮਾਫ਼ ਕਰਨੇ ਕਿਰਸਰਬੱਧ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ

गुरु। खंडा जाके हाथ में कलगी सो गए शीश,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुर को शब्द मेरे हियर दीना।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਜੈਕਰ ਕੀਰਤ ਆਖੀਏ ਕਰਤੇ ਕਾਹੋ ਵਿਚਾਰੋ, ਤਿੱਤ ਘਰ ਗਾਵੋ ਸੁਹਿਲਾ। ਸਿਵਰਿਓ ਸਿਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ। ਹੋ ਵਾਰੀ ਜਿੱਤ ਸੁਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲਿਨ ਦੇਖੇ ਗਾ ਦੇਵਨਹਾਰ। ਤੇਰੇ ਦਾ ਨੈ ਕੀਮਤ ਨਾ ਪਵੈ, ਤਿਸਦਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਹੋ ਸਜਣ ਅਸੀਂ ਸੁਣੀਆਂ ਜੋ ਹੋਵੈ ਸਾਹਿਬ ਸਿਓ ਮੇਲ। ਕਰ ਕਰ ਇਹੋ ਪਹੁੰਚਾ ਸਦਲੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਵਨ। ਰਾਗਾ ਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇਕ। ਬਾਬਾ ਜੈਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ਼ਵੇ ਚਸੀਆਂ ਖੜੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮਹਿਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਨੇ ਆਣ ਲੋ ਪਵਨ ਚਬਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿ ਸਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਸਭ ਗਾਂਧੇ ਵਿਚਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਨ ਲੋ ਬਿਤਮਨੋ, ਅਨ ਦਿਨੋ ਮੋਹੇ ਆਏ ਪਿਆ ਸਾ ਕਿਰਪਾ ਜਲ ਦੇ। ਨਾਨਕ ਸਾਰਨ ਕੋ ਹੋਏ ਜਾ ਤੇ ਤੇਰੇ ਨਾਇ ਵਾਸਾ। ਰਾਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ। ਜੋ ਜੋ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਅਰਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਆਪਣਾ ਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਖ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਉਡ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕੈ, ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬਿਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਲੋ ਹਰ ਲਾਹਾ, ਗਏ ਬਸਨ ਸੁਹੇਲਾ। ਔਦ ਗਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾ ਸੁਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ। ਇਹੋ ਰਸਕਤ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਵਿਆਹ ਜੋ ਗੁਰ ਤੇ ਮਨੇ ਬਸੇਰਾ। ਨਿਜ ਕਰ ਮੈਲ ਪਾਓ ਸੁਖ ਸਹਿਜੇ, ਬਹੁ ਨਾਉ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ,
1: ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।

ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੁਗੀ ਵਿਲ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਵਡਭਾਗੀ ਹੋ ਧੰਤਾ ਯੋਗ ਹੋ ਜੋ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਪਾਵਨ ਪਵਿੱਤਰ ਸ਼ਬਦ ਗੁਰਦੇਵ ਜੀ ਦੇ ਪਾਵਨ ਅੰਗ 661 ਅਤੇ 62 ਉੱਪਰ ਸਭਾਇਮਾਨ ਹੈ। ਅੱਜ ਹੁਕਮ ਰੂਪ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦਾ ਉਪਦੇਸ਼ ਇਹੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਜਿਸ ਨੇ ਮਨੁੱਖ ਨੂੰ ਇਹ ਸੁੰਦਰ ਕਾਇਆ ਇਹ ਸੁੰਦਰ ਸਰੀਰ ਇਹ ਸੁੰਦਰ ਇੰਦਰੀ ਦਿੱਤੇ ਹਨ ਜਿਨ੍ਹਾਂ ਰਾਹੀਂ ਇਹ ਸੰਸਾਰ ਵਿੱਚ ਵਿਚਰਦਾ ਹੈ, ਕਰਮ ਕਰਦਾ, ਵਿਹਾਰ ਕਰਦਾ ਹੈ। ਇਸ ਸੰਸਾਰ ਜਗਤ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਇਸ ਨੂੰ ਭੇਜਿਆ ਹੈ ਆਪਣਾ ਹੁਕਮ ਦੇ ਕਰਕੇ, ਆਪਣੀ ਬਖਸ਼ਿਸ਼ ਦੇ ਕਰਕੇ। ਪਰ ਜਿਸ ਪ੍ਰਾਣੀ ਨੂੰ ਸੰਸਾਰ ਦੇ ਅੰਦਰ ਮਾਇਆ ਵਿੱਚ ਭਰਮ ਕੇ, ਮਾਇਆ ਵਿੱਚ ਪਚਚ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਹੁਕਮ, ਵਾਹਿਗੁਰੂ ਦੀ ਬਾਣੀ ਵਿਸਰ ਜਾਂਦੀ ਹੈ, ਭੁੱਲ ਜਾਂਦੀ ਹੈ, ਫਿਰ ਉਹ ਮਨੁੱਖ ਖੁਆਰ ਹੋਣਾ ਪ੍ਰਾਰੰਭ ਹੋ ਜਾਂਦਾ ਹੈ। ਇਉਂ ਦੁਖੀ ਹੁੰਦਾ ਹੈ, ਬਿਲਕਦਾ ਹੈ, ਜਿਵੇਂ ਕੋਈ ਕਿਸੇ ਪੱਕੇ ਰੋਗ ਦਾ ਰੋਗੀ ਬਿਲਕਦਾ ਹੈ, ਵਿਆਧ ਰੋਗੀ ਬਿਲਕਦਾ ਹੈ। ਇਉਂ ਮਨੁੱਖ ਵਾਹਿਗੁਰੂ ਤੋਂ ਟੁੱਟ ਕੇ, ਸਾਕਤ ਬਣ ਕੇ ਸੰਸਾਰ ਦੇ ਵਿੱਚ ਭਰਮਦਾ ਹੈ, ਭਟਕਦਾ ਹੈ। ਉਤਨਾ ਸਮਾਂ ਵਾਹਿਗੁਰੂ ਦੇ ਘਰ ਅੰਦਰ ਦਰਗਾਹ ਵਿੱਚ ਉਸਨੂੰ ਥਾਂ ਨਹੀਂ ਮਿਲਦਾ ਜਿੰਨਾ ਚਿਰ ਉਹ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਜੁੜ ਨਹੀਂ ਜਾਂਦਾ। ਡੁੱਬਿਆਂ ਹੋਇਆਂ ਨੂੰ ਜਿਵੇਂ ਕੋਈ ਸਹਾਰਾ ਮਿਲਦਾ ਹੈ, ਇਸੇ ਤਰ੍ਹਾਂ ਜੋ ਜੀਵ ਗੁਰੂ ਚਰਨਾਂ ਵਿੱਚ, ਪ੍ਰਭੂ ਸ਼ਰਨ ਵਿੱਚ, ਪ੍ਰਭੂ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹ ਇਸ ਭਵ ਸਾਗਰ ਦੇ ਸੰਸਾਰ ਤੋਂ ਪਾਰ ਹੋ ਸਕਦੇ ਨੇ। ਜਿਨ੍ਹਾਂ ਪਾਸ ਪਰਮੇਸ਼ਵਰ ਦਾ ਨਾਮ ਹੈ, ਗੁਰੂ ਦੀ ਸੰਗਤ ਹੈ, ਗੁਰੂ ਪਿਆਰ ਹੈ, ਉਹੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਨੇ। ਇਹ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ।

ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾਂਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਿਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੂਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਕ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਿਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ।

ਸਾਵਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਕਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ

ਸਹਿ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸੁਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੂ ਕਛੂ ਨ ਕਿਨਹੂੰ ਲਿਆ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕਿਨ ਕਹਿ ਕਛੂ ਨ ਹਾਥ। ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੈ ਬਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ। ਸਾਧਕ ਸੰਗ ਬੁੱਝੈ ਪ੍ਰਭ ਨੀਰਾ, ਸਾਧ ਸੰਗ ਸਭ ਹੋਤ ਨਵੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਾਧਕੀ ਮਹਿਮਾ ਵਰਨੈ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਨੀ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ। ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਤੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ ਸਾਧੂ।

ਹਾਰ ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂ ਸਭ ਜਗਤ ਪਰੋਏ ਜਾਕੂ ਪ੍ਰਭ ਜੀ ਵਾ ਬੁਝਾਈ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਗੁਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀਨ ਬਹੁ ਭਾਤ ਜੋ ਜੋ ਰਚਿਓ ਸੁਤ ਸਹਿ ਤਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ ਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਉ ਆਠ ਪਹਿਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨੋ ਪਦੇ ਸਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੁਇ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖਿਬ ਤੁਮਾਰੀ ਏਕਾ ਟੇਕ ਰੱਖੋ ਮਨ ਮਾਰੀ ਨਾਨਕ ਬਹੁਰ ਨਯਾ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਣ ਹਾਰ ਸਿਰ ਉਪਰ ਟਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨਿਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ

ਸਾਰੀ ਸਰਬ ਭੂਤਾ ਵਰਤਾਰਾ ਸਰਬ ਨੈਨਾ ਪਿਖ ਨਹਾਰਾ ਸਗਲ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਣੇ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਲਿਪਤੋ ਰਹੇ ਜੋ ਕਿਛ ਕਹਿਣਾ ਸੁ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਹੀ ਬੁਰਾ ਹੋਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਪੁੱਤ ਆਪਣ ਸੰਗਰਾਜ ਤਾ ਕੀ ਗਚ ਵਿੱਚ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਹੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਆਊ ਜਨ ਕੈ ਸੰਚਿਤ ਆਵੈ ਨਾਊ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਊ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸਤਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸਗਨ ਸਾਗਰ ਤਰੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਕੇਮ ਕੁਸ਼ਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਿਰਖ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇ ਚਿਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਰ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਤ ਵਾਜੈ ਸੁਨ ਸੁਨੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ ਨਾਨਕ ਉਦਰੇ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਨਾਮ ਜਿਸ ਮਨ ਬਸੈ ਸੋਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੈ ਆਵਣ ਜਾਨ ਹਰ ਧਨ ਕਾਢ ਚੱਲੈ ਜਨ ਸੋਏ ਨਾਨਕ ਜੀ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਾਹੇ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ। ਮੂਤ ਭਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ।

ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰ ਹੈ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕ ਵੇਸ। ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਜਹਿ ਨਾਦ। ਆਪ ਨਾਥ ਨਾਥੀ ਸਭ ਜਾਕੀ, ਰਿਦ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲਿਖਿਆ ਵਹਿ ਭਾਗ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛੁ ਪਾਇਆ ਸੋ ਏਕਾ ਵਾਰ। ਕਰ ਕਰ ਵੇਖ

ਕਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ

ਕੀਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੂੜ ਆਨੰਦ। ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤੇ ਤਟਾਲ। ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪਾਇ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿ ਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਹਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ

ਤਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨ ਰਾਗ ਯਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰ ਤੀਨ ਲੋਕ ਚੌਦਹ ਕੇ ਭਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੁਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹੀ ਵਹ ਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਆਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਅੰਡ ਅੰਡ ਬਾਢਿਆ ਚਾਚੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਾਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀ ਸੈ ਆਦਿ ਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕੇ ਆਸ਼ੇਜ ਦੇਸੈ ਕੇ ਆਭਿਜ ਭੇਸੈ ਕੇ ਆਗੰਜ ਕਰਮੈ ਕੇ ਆਭੰਜ ਭਰਮੈ ਕੇ ਆਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਬਰਨੈ ਕੇ ਬੇਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸੁਖ ਬਰਨੈ ਕੇ ਸਰਭਾ ਆਪਹਰਨੈ ਕੇ ਜਗਤੰ ਕ੍ਰਤੀ ਹੈ ਕੇ ਸ਼ਤਰੰ ਸ਼ਤਰੀ ਹੈ ਕੇ ਬ੍ਰਹਮੰ ਸਰੂਪੇ ਕੇ ਅਨਭਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰਗ ਬਹੀਨੇ ਕੇ ਏਕੈ ਅਧੀਨੈ ਕੇ ਰੋਜ਼ੀ ਰਜ਼ਾ ਕੈ ਰਹੀ ਮੇਰੇ ਹੱਕ ਹੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗੌਨੈ ਕਿ ਸਰਬਤਰ ਭਾਉਨ ਹੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸਾ ਹੈ
ਕਿ ਸਰਬੱਤਰ ਮਾਨਿਆ ਸਦਾ ਵੰਗ ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਕਿ ਸਰਬੱਤਰ ਥਾਪਿਆ, ਕਿ ਸਰਬੱਤਰ ਭਾਨਾ, ਕਿ ਸਰਬੱਤਰ ਮਾਨਾ, ਕਿ ਸਰਬੱਤਰ ਇੰਦਰਾ, ਕਿ ਸਰਬੱਤਰ ਚੰਦਰਾ, ਕਿ ਸਰਬੰ ਕਲੀ ਮੈਂ, ਕਿ ਪਰਮੰ ਫਾਹੀ ਮੈਂ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਅਲ ਵਜੂ ਹੈ ਤਮਾਮ ਉਲ ਰਜੂ ਹੈ, ਹਮੇ ਸੁਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸਿੱਖ ਅਸਦੈ, ਗਰੀਬ ਉਲ ਪਰਸਤੈ, ਬਿਲੰਦੁਲ ਮਖਾਨੈ, ਜ਼ਮੀਨ ਅਲ ਜ਼ਮਾਨੈ, ਤਮੀ ਜੁਲ ਤਮਾਮੈ, ਰਜ਼ੂ ਅਲ ਨਿਧਾਨੈ, ਹਰੀਫ ਅਲ ਅਜੀਮੈ, ਰਜ਼ਾਇਕ ਯਕੀਨੈ, ਅਨੇਕ ਉਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਆਗਾਦ ਹੈ, ਅਨੂਪ ਹੈ, ਓ ਅੰਗ ਆਦ ਰੂਪ ਹੈ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਵਾਦੇ, ਅਗੰਜੇ ਅਗਾਦੇ, ਸੁਭੰਗ ਸਰਬ ਭਾਗੇ, ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕੀ ਨਰਕੰ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪਰ ਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨ ਉਕਤ ਸਰੂਪ ਹੈ, ਪਰ ਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨਿਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜਾਦ ਹੈ, ਚਰਪਟ ਛੰਦ ਤਵਾ ਪ੍ਰਸਾਦ, ਸਰਬੰਹੰਤਾ, ਸਰਬੰਗੰਤਾ, ਸਰਬੰਖਿਆਤਾ, ਸਰਬੰਗਿਆਤਾ, ਸਰਬੰਹਰਤਾ, ਸਰਬੰਕਰਤਾ, ਸਰਬੰਪ੍ਰਾਣੰ, ਸਰਬੰਪ੍ਰਾਣੰ, ਸਰਬੰਕਰਮੰ, ਸਰਬੰਧਰਮੰ, ਸਰਬੰਜੁਗਤਾ, ਸਰਬੰਮੁਕਤਾ, ਰਸਾਵਲ ਛੰਦ ਤਵਾ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਤਮ ਪ੍ਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵਾ ਪ੍ਰਸਾਦ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇ ਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਉਸਨਲ ਚਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦਹਿੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨੁਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਹਿਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕਿਰਾ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇ ਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜ਼ੀਜ਼ ਹੈ, ਪਰਮ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਭੇਖ ਹੈ, ਜ਼ਮੀਨਲ ਜ਼ਮਾ ਹੈ, ਅਮੀਕੁਲ ਇਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਧੁਭਾਰ ਛੰਦ ਤਵਾ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣਗਨ ਮੁਦਾਮ, ਅਰ ਬਰ ਅਗਾਂਜਿਓ, ਹਰ ਨਰ ਪਰਪਹਜਿਓ, ਅਨਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅਨਛੇ ਜਿਉ ਆਂਗੋ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲ ਥਲ ਅਮੰਡ, ਦੇਸ ਵੇਸ ਅਭੰਡ, ਜਲ ਥਲ ਮਹੰਤ, ਦੇਸ ਵੇਸ ਬੇਅੰਤ, ਅਨਭਵ ਅਨਾਸ, ਤ੍ਰਿਪਤ ਧਰ ਤੁਰਾਸ, ਆਜਾਨ ਬਾਹੋ ਏਕੈ ਸਦਾ ਹੋ, ਓਅੰਕਾਰ ਆਦ ਕਥਨੀ ਅਨਾਦ, ਖਲ ਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਸ਼ਿਜ ਗਾਤ, ਆਜਿਜ ਨ ਬਾਤ, ਅਨਝੰਜ ਗਾਤ, ਅਨਰੰਜ ਬਾਤ, ਅਨਟਟ ਭੰਡਾਰ, ਅਨਠਠ ਅਪਾਰ, ਅਡੀਠ ਧਰਮ, ਅਤ ਢੀਠ ਕਰਮ, ਅਣਬ੍ਰਣ ਅਨੰਤ, ਦਾਤਾ ਮਹੰਤ, ਹਰ ਬੋਲ ਮਨਾ ਛੰਦ ਤੁਆ ਪ੍ਰਸਾਦ,
करुणालय है, अर्कालय है, खलखंडन है, महमंडन है, जगतेश्वर है, परमेश्वर है, काल कारण है, सर्व उबारण है, त्रेत के धरण है, जाग के करण है, मन मान्य है, जग जान्य है, सर्वंग पर है, सर्वंग कर है, सर्वपास्य है, सर्वनाश्य है, करुणा कर है, विश्वम्र है, सर्वेश्वर है, जगतेश्वर है, ब्रह्मंडस है, खालखंडस है, परते पर है, करुणा कर है, अजपा जप है, अथपा अथप है, अकृताकृत है, अमृतामृत है, अमृतामृत है, करुणाकृत है, अकृताकृत है, तरणी कृत है, अमतेश्वर है, परमेश्वर है, अकृताकृत है, अमृतामृत है, अजपाकृत है, अमृतामृत है, नर नायक है, खालकायक है, विश्वम्र है, करुणालय है, निरपनायक है, सर्व पायक है, भाव भंजन है, अरे गंजन है, रे पतापन है, जाप जापन है, आकलंकृत है, सर्वाकृत है, कर्ता कर है, हर्ता हर है, परमात्म है, सर्वात्म है, आत्म वास है, जस के जस है, भुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राजसंग तामसंग शांत रूपे, नमो परम तत्ंग अततंग स्वरूपे, नमो योग योगे, नमो ज्ञान ज्ञाने, नमो मंत्र मंत्रे, नमो ध्यान ध्याने, नमो ज्योत ज्योते, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादंग विभूते, कलंकार रूपे अलंकार अलंके, नमो आस आसे, नमो बांक बंके, अभंगी स्वरूपे अनंगी अनामे, त्रिभंगी त्रिकाले अनंगी अकामे, एक अश्री छंद, अजय अलय अभय अभय अबू अजू अनास आकाश अगंज अपंज अलख अपाख अकाल दयाल अलेख अपेख अनाम अकाम अगा अढ़ा अनाथे प्रमाथे अजोनी अमोनी न रागे न रंगे न रूपे न रेखे अकर्मंग अपरमंग अगंजे अलेखे भुजंग प्रयात छंद, नमस्तुल प्रणामे समस्तुल प्रणासे अगंजुल अनामे समस्तुल निवासे, नृकामंग विभूते समस्तुल स्वरूपे, कुकर्मंग प्रणासी सुकर्मंग विभूते, सदा साचदानंद सतरंग प्रणासी क्रीमल कुनिंदा समस्तुल निवासी, अजायब विभूते गजायब गनी में, हरियं करियं क्रीमुल रही में, चत्र चक्रवर्ती चत्र चक्र पुगते, सुयं भव शुभं सर्वदा सर्वजुगते, दुकालं प्रणासी दयालं सरूपे, सदा अंग संगे अपंगं बेबूते, चत्र चक्रवर्ती चत्र चक्र पुगते, सुयं भव शुभं सर्वदा सर्वजुगते, दुकालं प्रणासी दयालं सरूपे, सदा अंग संगे अपंगं बेबूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवीं कवि पातशाही दसवीं तो अप्रसाद सवैये, श्रावक सुध समूह सिदान के, देख फिरियो कार जोग जति के, सुर सुरार्दन सुध सुधाधिक संत समूह अनेक मति के, सारे ही देश को देख रहे हो मत को, न देखियत प्राणपति के, श्री भगवान की पाए कृपा हूं ते, एक रति बिन एक रति के, माते मतंग जरे जर संग, अनूप उतंग सुरंग सुवारे, कूट तुरंग कुरंग से कूदत, पौन के गौन कौ जात निवारे, पारी पूजान के पूप पली बेद, न्यावत शीस न जात बिचारे, केते पय तो कहा पय पूपत, अंत कौ नांगे ही पाए पधारे, जीत फिर सब देश दिशान को, बांजत ढोल मृदंग नगारे, गुंजत गूढ़ गजान के, सुंदर हिंसत ही है राज हजारे, भूत पवैक पवान के पूपत, कौन गने नहीं जात बिचारे, श्री पात श्री भगवान भजे बिन अंत को, अंत के धाम सुधारे, तीर्थ नान दया दम दान, सुसंजम नेम अनेक बसेख है, वेद पुराण कतेव कुरान, जमीन जमान सबान के पेख है, पौन आहार जति जत तार, सबै सो विचार हजार क देख है, श्री भगवान भजे बिन भूपत, एक रति बिन एक न लेख है, सुध सिपाह दुरंत दुबाह, सुसाज सनाह दुर्जान दलेंगे, परि गुमान परे मन मैं, कर पर्वत पंख हले न हलेंगे, तोर अरीर मरूर मवासन, माते मतंगन मान मलेंगे, श्रीपत श्री भगवान कृपा बेन, त्याग जहान निदान चलेंगे,
ਬੀਰ ਅਪਾਰ ਬਡੇ ਬਰਿਆਰ ਅਬ ਚਾਰੈ ਸਾਰ ਕੀ ਧਾਰ ਪਛਈਆ ਧੂਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਾਪੇਂਗੇ ਪੁਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਾਗ ਸਤਰ ਸਵੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤਿਰ ਲੋਕ ਕੋ ਰਾਜ ਕਰੇਂਗੇ ਕੋਟ ਇਸ਼ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਾਗ ਤੇ ਨਰ ਫਿਰ ਨਾ ਦੇਹ ਧਰੇਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ਼ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿ ਹਉ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਏ ਬ੍ਰਹਮਾ ਬਪ ਧਰਾ ਕਾਲ ਪਏ ਸ਼ਿਵਜੂ ਅਵਤਰਾ ਕਾਲ ਪਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਾਧ ਕੀਓ ਘਾਟ ਘਾਟ ਕੀ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ
तुमरा लखा न जाए पसारा केह बिद सजा प्रथम संसारा एकै रूप अनूप स्वरूपा रंक भयो राव कही भूपा अंडज जे रज से तज कीने ओत भोज खान बहुर राच दीने कहूं फूल राजा हवै बैठा कहूं सिमट भयो संकरे कैठा सगरी श्रेष्ठ दिखाए अचंपव आद जुगाद स्वरूप स्वयंभव अब रक्षा मेरी तुम करो सिख उबार असिख संगरो दुष्ट जिते उठवत उत्पाता सकल मलेश करो रणकाता जे अस तुज तव सरनी परे तिनके दुष्ट दुखित हवै मरे पुरख जवन पग परे तिहारे तिनके तुम संकट सब टारे जो काल को एक बार त्यै है ताके काल निकट नह आय है रक्षा होए ताहे सब काला दुष्ट अरिष्ट टरै तत्काला कृपा दृष्ट तन जाहे नहर हो ताके ताप तनक मोहर हो रिद सिद्ध घर मोह सब होई दुष्ट शाश्वाय सकै न कोई एक बार जिन तुम्हें संभारा।

ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ ਰਾਗ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖੋ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵੇਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ

ਹਰ ਬਿਨਿਆਵਰ ਨਾ ਕੋਈ ਕਹੇ ਨਾਨਕ ਏ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਚੈ ਸੁਣਨੈ ਨੂੰ ਪਠਾਏ ਸਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿੜਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪਰਗਟ ਕੀਏ ਦਸਵਾਂ ਗੁਪਤ ਰਖਾਇਆ

ਪਾਇਆ ਕਹਿ ਨਾਨਕ ਹਰ ਪਿਆਰ ਹੈ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਤੇ ਆਵਹੇ ਸੱਚੋ ਤੇ ਆਵੈ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ

ਸਤਨਾਮ ਸ੍ਰੀ ਵਾਹਿਗੁਰੂ। ਦੋਏ ਕਰ ਜੋੜ ਕਰੋਂ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਤ ਨਾਮ ਕੇ ਜਹਾਜ, ਚਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਨਾਮ ਚਿਤ ਆਵੈ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ, ਬਸਤਰਾਂ ਦੀ ਸੇਵਾ ਕਰਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਦੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ,
महाराज जी आप जी दे भाणे दे विच चार पैर रहन सुख दी बतीत हुई आया चार पैर दिन अपनी याद विच सुख दे नाल बतीत करोना पातशाह जो संगतां घरां दे विच बैठ के आप जी दी याद विच जुड़ियां ने तिन्हां दी अरदास है सतगुरु जी परिवारां विच सुख शांति वरतौणी नाम दा प्रकाश करना दुखां दा नाश करना समुची संगत सिर ते मेहर भरिया हथ रखना बच्चिआं नूं तंदरुस्तियां बख्शिश करनियां बाणी अते बाणी दा प्यार बख्शिश करना सत संगत दे नाल रलाउणा पातशाह जी महाराजे दर कर दे टहलियां नूं तंदरुस्तियां बख्शिश करनियां भय अते भावनी सदका अपनी सेवा करन दा बल प्रदान करना महाराज जी आप जी दीआं बख्शियां होईआं दातां विचों कड़ाह प्रशादी देग हाजर है आप जी कृपालता करके भोग लाओ भोग लगा शीत प्रसाद साध संग दे रसनी लायक होवे जो छके सो आप जीआं दा नाम जपे जिन्हां भंडारां चों रस्तां बस्तां हाजर होईआं भंडारे भरपूर करने काल कंटक चूर करने रस्तां दरगाहों भेजणियां सतगुर सच्चे पातशाह जी आप जी का फुरमान है से संजोग करो मेरे प्यारे जित रसना हर नाम उचारे पातशाह जी आप जी दर करते सेवादार महाराज अमृत वेले आप जी की हाजरी भरते हुए अरदास करते हैं तिना के बचे शाहजीत सिंह महाराज सचे पिता जी सिंह संजोग बख्शिश करो सतगुरु जी कृपा करनी जीवन सफला बनाना दारायां की लाज रखनी जो शरण आवै तिस कंठ लावै ए बिरद सुवामी संदा तुदनों छोड़ प्रभ जाइए कै धार आन ना बिया तेरी समसर सतगुरु जी सेवक परिवार की हाजिरी प्रवान करते हुए आसा मुरादा पूरिया करनिया बच्चे महाराज चंगे संजोग बख्शिश करने अपना आग्याकार बनाना करो कृपा सतगुरु जी पावन पवित्र हुक्मनामे बख्शिश करके अगले दीवान सजाउण की आग्या बख्शिश करो जी सही गुरमुख प्यारे मेलो जिन्हां दे मिलिया आप जिया का नाम चेते आवै नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ, ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ ਕਰਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਇਹ ਜੀਵਨ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਾਣੀ ਅੰਨਾ ਜਾਣੇ ਫਿਰ ਬਜਸਾਣੀ ਸਤਿਗੁਰ ਭੇਟੇ ਸੋ ਸੁਖ ਪਾਇ ਅਰਦਾ ਨਾਮ ਨੂੰ ਵਸਾਏ
1: ਨਾਨਕ ਨਦਰ ਕਰੇ ਸੋ ਪਾਏ ਆਸ ਅੰਦੀ ਸੀ ਤੀਨੇ ਕਿਉ ਓਮੇ ਸਬਦ ਜਲਾਏ ਪੂਰੀ ਭਗਤ।

ਸੁਧ ਕੋਟੀ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਅੰਮ੍ਰਿਤ ਵੇਲੇ ਦੀ ਦਾਤ ਸੋਲੀ ਚ ਪਾਈ ਹੈ। ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹਰ ਇੱਕ ਜੀਵ ਨੂੰ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਵੇਲੇ ਮਾਲਕ ਦੇ ਚਰਨਾਂ ਦਾ ਪਿਆਰ ਮਿਲ ਜਾਏ, ਜਿਹਦੇ ਕਰਕੇ ਮਿਲਿਆ ਹੋਇਆ ਇਹ ਮਨੁੱਖ ਹਜਾਮਾ ਸਾਡਾ ਸਪਨਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ, ਜਿਨ੍ਹਾਂ ਤੇ ਬੜੀ ਕਿਰਪਾ ਬਖਸ਼ਿਸ਼ ਹੈ। ਤਿਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸਰਵਣ ਕਰੋ, ਫੁੱਲਾਂ ਚੁੱਕਾਂ ਦੀ ਖਿਮਾ ਪੱਤੇ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग धन धन सतगुरु साहब श्री गुरु ग्रंथ साहिब महाराज जी के पावन पवित्र गोदी अंदर सभाए मान गुरु सवारी साध संगत जीओ करो रसना पवित्र आखो वाहे गुरु जी का खालसा वाहेगुरु जी की फतेह। कोटान कोट धन्यवाद सतगुरु जी का करिए जिन्हों की रहमत नाल गुरु घर विखे सेवा करन गुरु की हाजरी भरन का सुभाग मालक ने बख्शिश किया है। शहनशाह रहमत वरताउन के सतगुरु जी के पावन बचन तुरकी बाणी साडे जीवन अमल दा कारण बने। गुरु के सत्कार जो भाई साहब गुरु के कीर्तनी बड़े सत्कार दे नाल आप जी नूं आसा जी दी वार दा कीर्तन श्रवण करवाए गए ने। वडभागे जिहड़िया ने लाहा लिया है उपरंत कुछ पल दे लई और रोजाना की तरह सतगुर सच्चे पातशाह जी वालों प्रकाशमई होंगे अमृत मेले जो पहला हुक्मनामा सिख संगतां दे नाम जारी किया है उहदी विचार करन दा यतन आपने करना है। तुरकी बाणी दे हर अंग विच हर पंक्ति विच केवल ते केवल निरंकार का जिक्र है। ਉਹ ਨਿਰੰਕਾਰ ਜੋ ਰਮਿਆ ਹੋਇਆ ਹੈ ਆਪਣੀ ਕਾਇਨਾਤ ਦੇ ਵਿੱਚ ਕਿਤੇ ਛਿਪ ਕੇ ਨਹੀਂ ਬੈਠਾ ਹਰ ਥਾਂ ਤੇ ਮੌਜੂਦ ਹੈ। ਜੈ ਜੈ ਪੇਖੋਂ ਤੈ ਹਜ਼ੂਰ ਦੀ ਅਵਸਥਾ ਦਾ ਮਾਲਕ ਹੈ ਜਿਹੜਾ ਸਦ ਸੁਣਦਾ ਸਦ ਵੇਖਦਾ ਹੈ ਜਿਹਦੇ ਲੱਖਾਂ ਨੇਤਰ ਨੇ ਘੱਟ ਘੱਟ ਮੈਂ ਹਰਜੂ ਵਸੇ ਹੈ ਉਸ ਵਾਹਿਗੁਰੂ ਨਾਲ ਕਿਵੇਂ ਬਣ ਆਵੇ ਕਿਵੇਂ ਸਚਿਆਰ ਹੋ ਸਕੀਏ ਕਿਵੇਂ ਕੋਟ ਦੀ ਕੰਧ ਟੁੱਟ ਜਾਏ ਇਹੀ ਜ਼ਿਕਰ ਵਾਰ ਵਾਰ ਕੀਤਾ ਗਿਆ ਹੈ। ਨਿਰੰਕਾਰ ਦੀ ਪੈਦਾਇਸ਼ ਹੈ ਸਮੁੱਚਾ ਸੰਸਾਰ ਅਤੇ ਜਿਹਦੇ ਵਿੱਚ ਇੱਕ ਮਨੁੱਖ ਹੈ ਐਸੀ ਦੇਹੀ ਜਿਸ ਦੇਹੀ ਨੂੰ ਤਰਸਾਂ ਦੇਵ ਇਹ ਬਿਨਾਂ ਭਾਗਾਂ ਦਿਓ ਬਿਨਾਂ ਬਖਸ਼ਿਸ਼ ਦਿਓ ਬਿਨਾਂ ਕਰਮ ਤੋਂ ਨਹੀਂ ਪ੍ਰਾਪਤ ਹੁੰਦੇ। ਅਸੀਂ ਵਡਭਾਗੇ ਹਾਂ ਜਿਨ੍ਹਾਂ ਨੂੰ ਬਿਨਾਂ ਮੰਗਿਆਂ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਅਤੇ ਇਸ ਨੂੰ ਸਹੀ ਮਾਨਿਆਂ ਵਿੱਚ ਜਿਹੜਾ ਹੈ ਮਾਰਗ 'ਤੇ ਚਲਾਉਣਾ ਇਹ ਮਾਲਕ ਨੇ ਸਾਡੇ ਜਿੰਮੇ ਪਾਇਆ ਹੋਇਆ। ਇੰਨੀਆਂ ਕੁ ਸ਼ਕਤੀਆਂ ਸਰੀਰ ਨੂੰ ਦਿੱਤੀਆਂ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਅਸੀਂ ਅਜੇ ਤੱਕ ਨਹੀਂ ਕਰ ਸਕੇ ਭਾਵੇਂ ਬੜਾ ਸਿਆਣਾ ਹੋ ਗਿਆ ਮਨੁੱਖ। ਇਹ ਆਪਣੇ ਦਿਮਾਗ ਦਾ ਬਹੁਤ ਛੋਟਾ ਜਿਹਾ ਹਿੱਸਾ ਅਜੇ ਤੱਕ ਵਰਤ ਬੈਠਾ ਹੈ ਬਾਕੀ ਅਜੇ ਅਣਵਰਤਿਆ ਪਿਆ ਹੈ ਔਰ ਉਸ ਦਿਮਾਗ ਦੇ ਹਿੱਸੇ ਦੀ ਵਰਤੋਂ ਕਰਕੇ ਥੋੜ੍ਹਾ ਬਹੁਤਾ ਇਸ ਕੁਦਰਤ ਨੂੰ ਸਮਝਣ ਦਾ ਯਤਨ ਕਰ ਰਿਹਾ ਸਹਿਜੇ ਸਹਿਜੇ ਕੁਝ ਭੇਦ ਪਾਉਣ ਦਾ ਯਤਨ ਕਰ ਰਿਹਾ। ਜਿੰਨੀ ਖੋਜ ਹੈ ਇਸੇ ਵਿੱਚੋਂ ਹੋਈ ਹੈ ਅਤੇ ਨਿਰੰਕਾਰ ਦੀ ਰਹਿਮਤ ਨਾਲ ਹੋਈ। ਸ਼ਕਤੀ ਸਾਡੇ ਕੋਲ ਇੰਨੀ ਹੈ ਅਣਵਰਤੀ ਰਹਿ ਜਾਂਦੀ ਕਿਸੇ ਬੱਚੇ ਨੂੰ ਕਿਸੇ ਬਾਪ ਨੇ ਆਪਣੇ ਬੱਚੇ ਦੀ ਪ੍ਰੀਖਿਆ ਲੈਣ ਦੇ ਲਈ ਉਹਨੂੰ ਕਿਹਾ ਬੇਟਾ ਆਹ ਪੱਥਰ ਪਿਆ ਰਸਤੇ 'ਚ ਅਤੇ ਇਹਨੂੰ ਚੁੱਕ ਕੇ ਪਾਸੇ ਕਰ ਦੇ ਤੂੰ ਕਰ ਸਕਦਾ ਹੈ ਸਰੀਰ ਤੇਰਾ ਛੋਟਾ ਹੈ ਉਮਰ ਭਾਵੇਂ ਛੋਟੀ ਹੈ ਤੂੰ ਸਰੀਰ ਦੀ ਪੂਰੀ ਵਰਤੋਂ ਕਰਕੇ ਇਸ ਨੂੰ ਪਰੇ ਕਰ ਸਕਦਾ ਹੈ ਅਤੇ ਉਹਨੇ ਬਾਪ ਦਾ ਹੁਕਮ ਮੰਨਿਆ ਅਤੇ ਉਸ ਪੱਥਰ ਨਾਲ ਘੁਲਣ ਲੱਗਾ ਇਹਨੂੰ ਆਪਣਾ ਜ਼ੋਰ ਲਾਉਣ ਲੱਗਾ ਉਹ ਛੋਟਾ ਹੈ ਬਲ ਉਹਨਾਂ ਨਹੀਂ
ਕਦੀ ਇੱਕ ਪਾਸਿਓਂ ਉਹਨੂੰ ਫੜਦਾ ਹੈ, ਕਦੀ ਦੂਜੇ ਪਾਸਿਓਂ ਪਕੜਦਾ ਹੈ ਤੇ ਸਹਿਜੇ ਸਹਿਜੇ ਜ਼ੋਰ ਲਾ ਲਾ ਕੇ ਹੰਭ ਗਿਆ। ਕਦੀ ਲੱਤਾਂ ਲਾਉਂਦਾ ਹੈ, ਕਦੀ ਹੱਥ ਲਾਉਂਦਾ ਹੈ, ਕਦੀ ਮੋਢਾ ਲਾਉਂਦਾ ਹੈ, ਕਦੀ ਪਿੱਠ ਲਾਉਂਦਾ ਹੈ ਤੇ ਪਿਓ ਸ਼ਾਬਾਸ਼ ਦੇ ਰਿਹਾ। ਹਿੰਮਤ ਕੀਤੀ, ਯਤਨ ਕਰਦਾ ਰਿਹਾ, ਘੁਲ ਕੇ ਥੱਕ ਕੇ ਤੇ ਕਹਿਣ ਲੱਗਾ, ਨਹੀਂ ਪਿਤਾ ਜੀ, ਇਹ ਮੇਰੇ ਵਾਸਤੇ ਬਾਤ ਨਹੀਂ। ਪਿਤਾ ਕਹਿਣ ਲੱਗਾ, ਤੈਨੂੰ ਕਿਹਾ ਸੀ ਆਪਣੀ ਸਾਰੀ ਸ਼ਕਤੀ ਵਰਤ ਲਵੀਂ ਜੋ ਨਿਰੰਕਾਰ ਨੇ ਤੈਨੂੰ ਦਿੱਤੀ ਹੈ ਤੇ ਤੂੰ ਇਹਨੂੰ ਪਰੇ ਕਰ ਸਕਦਾ ਹੈ। ਕਹਿਣ ਲੱਗਾ, ਪਿਤਾ ਜੀ ਮੈਂ ਸਾਰਾ ਹੀ ਜ਼ੋਰ ਲਾ ਲਿਆ, ਸਾਰਾ ਹੀ ਯਤਨ ਕਰ ਲਿਆ, ਇਸ ਤੋਂ ਵੱਧ ਮੇਰੇ ਵੱਸ ਨਹੀਂ। ਤੇ ਪਿਤਾ ਕਹਿਣ ਲੱਗਾ, ਤੇਰੇ ਵੱਸ ਹੈ, ਤੈਨੂੰ ਨਿਰੰਕਾਰ ਨੇ ਜ਼ਬਾਨ ਦਿੱਤੀ ਨਾ, ਉਹਦੀ ਵਰਤੋਂ ਜੇ ਤੂੰ ਨਾਲ ਕਰ ਲੈਂਦਾ ਆਪਣੀ ਸਰੀਰ ਸ਼ਕਤੀ ਦੇ ਨਾਲ, ਨਹੀਂ ਤੇਰੇ ਕੋਲ ਬਣੀ ਜ਼ਬਾਨ ਨੂੰ ਵਰਤਦਾ, ਕਿਸੇ ਦੀ ਸਹਾਇਤਾ ਲੈਂਦਾ, ਕਿਸੇ ਦੀ ਹੈਲਪ ਲੈਂਦਾ, ਕਿਸੇ ਨੂੰ ਆਵਾਜ਼ ਦਿੰਦਾ, ਤੂੰ ਮੈਨੂੰ ਕਹਿ ਦਿੰਦਾ, ਮੈਂ ਤੇਰੀ ਹੈਲਪ ਵਿੱਚ ਆ ਜਾਂਦਾ, ਤੇ ਇਹ ਪੱਥਰ ਕੀ ਹੈ, ਬੜੀ ਛੇਤੀ ਪਰੇ ਹੋ ਜਾਣਾ। ਮਨੁੱਖ ਨੂੰ ਜਿੰਨੀਆਂ ਸ਼ਕਤੀਆਂ ਮਾਲਕ ਨੇ ਦਿੱਤੀਆਂ ਨੇ, ਅਸੀਂ ਪੂਰੀਆਂ ਦੀ ਵਰਤੋਂ ਕਰਦੇ ਹੀ ਨਹੀਂ, ਅਸੀਂ ਅਜਾਈ ਵਰਤੋਂ ਕਰਦੇ ਹਾਂ ਬਹੁਤੀ ਵਾਰੀ। ਜ਼ਬਾਨ ਤਾਂ ਹੈ ਮਿੱਠ ਬੋਲਣ ਦੇ ਲਈ, ਰਸ ਚੱਖਣ ਦੇ ਲਈ, ਪ੍ਰਭੂ ਦਾ ਸਿਮਰਨ ਕਰਨ ਦੇ ਲਈ, ਅਸੀਂ ਇਹਦੇ ਨਾਲ ਕੀ ਕਰਦੇ, ਸਾਰਾ ਦਿਨ ਕੁਤਰ ਕੁਤਰ ਕੁਤਰ ਕਰਕੇ ਚੁਗਲੀਆਂ ਕਰੀ ਜਾਂਦੇ। ਸਾਡੀ ਬਸਾ ਰੋਂਗ ਨੰਬਰ ਲੱਗ ਗਿਆ ਤੇ ਕਿੰਨਾ ਚਿਰ ਬਾਅਦ ਜਾ ਕੇ ਉੱਥੇ ਲੱਗੇ ਰਹੀਦਾ, ਵੀ ਠੀਕ ਹੈ ਕੋਈ ਨੀ, ਭੈਣ ਮਿਲ ਤੇ ਗਈ ਹੈ ਨਾ। ਉਹ ਭਾਈ ਇਹ ਵਿਅਰਥ ਕੰਮ ਛੱਡ ਦਿਓ, ਕੋਈ ਫਾਇਦਾ ਨਹੀਂ। ਪਰਿਵਾਰ ਵੱਲ ਧਿਆਨ ਦਿਓ, ਆਪਣੇ ਆਪ ਵੱਲ ਧਿਆਨ ਦਿਓ, ਜਿਹੜੇ ਕੰਮ ਲਈ ਜਿਹੜੀ ਚੀਜ਼ ਮਿਲੀ ਉਹਦੀ ਸਹੀ ਵਰਤੋਂ ਕਰਨੀ ਸਿੱਖ ਲਈਏ। ਕਾਨੂੰਨ ਨਿਰੰਕਾਰ ਨੇ ਸਾਡੀ ਵਰਤੋਂ ਵਿਹਾਰ ਲਈ ਬਚਨ ਜਿਹੜੇ ਸੁਣਨ ਕਰਨ ਦੇ ਲਈ, ਇਹ ਸਭ ਨਿੰਦਿਆ ਸੁਣਨ ਲਈ ਥੋੜ੍ਹਾ ਲੱਗੇ ਨੇ, ਇਹ ਗੰਦਮੰਦ ਸੁਣਨ ਲਈ ਥੋੜ੍ਹਾ ਪੈਦਾ ਕੀਤੇ ਨੇ, ਅਤੇ ਖਿਆਲ ਕਰਿਓ ਇਹ ਸਾਡੇ ਰਿਕਾਰਡਡ ਸੋਚਣੇ। ਇਹਦੇ ਵਿੱਚ ਵੀ ਬੰਦਾ ਆਪਣੇ ਹਿਰਦੇ ਤੇ ਆਪਣੇ ਮਨ ਤੇ ਰਿਕਾਰਡਿੰਗ ਕਰਦਾ ਤੇ ਜ਼ਬਾਨ ਰਾਹੀਂ ਉਸ ਰਿਕਾਰਡਿੰਗ ਨੂੰ ਬੋਲਦਾ, ਇਹ ਸਪੀਕਰ ਇਹਦਾ। ਗੁਰੂ ਰਹਿਮਤ ਵਰਤਾਦਾ, ਸਹੀ ਮਾਨੇ ਵਿੱਚ ਅਸੀਂ ਆਪਣੀ ਸਰੀਰ ਦੀ ਸ਼ਕਤੀ ਦੀ ਜਿਹੜੀ ਹੈ ਉਸ ਨੂੰ ਸਮਝ ਸਕੀਏ ਬੇਅੰਤ, ਕਿਉਂਕਿ ਮਾਲਕ ਨੇ ਪੈਦਾ ਹੀ ਐਸੇ ਢੰਗ ਨਾਲ ਕੀਤਾ, ਐਸੇ ਢੰਗ ਨਾਲ ਕੀਤਾ ਇਹਨੇ। ਜ਼ਬਾਨ ਵੀ ਗੁਰੂ ਦੀ ਰਹਿਮਤ ਨਾਲ ਕਿਸ ਵੇਲੇ ਐਸੀ ਹੋ ਜਾਂਦੀ ਹੈ, ਜੋ ਕਹਿੰਦਾ ਉਹ ਸੱਚੀ ਹੋ ਜਾਂਦੀ। ਇੰਨੀ ਬਰਕਤ ਵਾਲੀ ਜ਼ਬਾਨ ਹੋ ਸਕਦੀ ਹੈ ਜੇ ਯਤਨ ਕਰੇ ਤੇ। ਕੰਨ ਜਿਹੜੇ ਕੰਮ ਲਈ ਮਿਲੇ ਨੇ, ਇਹ ਸਰਵਣੋਂ ਮੇਰੇ ਉਹ ਸਾਚੇ ਸੁਣਨੇ ਨੂੰ ਬਿਠਾਏ, ਸਾਚੇ ਸੁਣਨੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਮੇਰੇ ਮਾਲਕ ਨੇ ਰਹਿਮਤ ਕੀਤੀ ਸਾਨੂੰ, ਇਕੱਲਾ ਇਕੱਲਾ ਅੰਗ ਬੜੇ ਬੜਾ ਕੁਛ ਘਾਟ ਕਰਨ ਤੋਂ ਬਾਅਦ ਤਾਂ ਬੜਾ ਕੋਈ ਨਿਰੰਕਾਰ ਨੇ ਸਾਨੂੰ ਦਿੱਤਾ, ਅਸੀਂ ਨਹੀਂ ਇਸਤੇਮਾਲ ਕਰਦੇ। ਤੇ ਦੂਸਰੀ ਕਮਜ਼ੋਰੀ ਸਾਡੀ ਜਿਹੜੀ ਹੈ, ਅਸੀਂ ਚਾਹੁੰਦੇ ਹਾਂ ਸੁਧਾਰ ਹੋਵੇ, ਪਰ ਅਸੀਂ ਦੂਜਿਆਂ 'ਚ ਸੁਧਾਰ ਚਾਹੁੰਦੇ ਹਾਂ, ਆਪਣੇ ਆਪ 'ਚ ਨਹੀਂ। ਪੁਰਾਣਾ ਮੰਦਾ ਨਾ ਬੋਲੇ, ਪੁਰਾਣਾ ਨਿੰਦਿਆ ਨਾ ਕਰੇ, ਪੁਰਾਣਾ ਆਹ ਨਾ ਕਰੇ, ਵੀ ਤੂੰ ਕਰੀ ਜਾ ਸਭ ਕੁਛ। ਸੁਧਾਰ ਆਪਣੇ ਆਪ ਤੋਂ ਪ੍ਰੰਭ ਹੋਣਾ ਹੈ। ਜਿਸ ਦਿਨ ਆਪਣੇ ਆਪ ਨੂੰ ਪੁੱਛਣਾ ਸ਼ੁਰੂ ਕਰਤਾ, ਆਪਣੇ ਅੰਦਰ ਆਪਣੇ ਗਰਬਾਰ ਮੈਂ ਸਿਰ ਨੀਵਾਂ ਕਰਕੇ ਵੇਖਣਾ ਸ਼ੁਰੂ ਕੀਤਾ, ਗੱਲ ਬਾਤ ਬਣ ਸਕਦੀ ਹੈ। ਕਿਉਂਕਿ ਮਨੁੱਖ ਜਦੋਂ ਅੰਦਰ ਵੇਖੇਗਾ ਔਗਣ, ਜਿਹਨੇ ਆਪਣੇ ਔਗਣ ਬੰਦੇ ਨੂੰ ਆਪਣੇ ਆਪ ਨੂੰ ਪਤਾ ਹੁੰਦਾ ਤੇ ਦਿਸਦੇ ਹੁੰਦੇ, ਭਾਵੇਂ ਢੱਕਦਾ ਸਾਰੀ ਜ਼ਿੰਦਗੀ। ਔਗਣ ਪਾਣੇ ਸਾਡੇ ਕੋਲ ਹਜ਼ਾਰਾਂ ਨੇ, ਲੱਖਾਂ ਨੇ ਗਿਣਨ ਵਾਲੀ ਬਾਤ ਨਹੀਂ, ਤੇ ਇੱਕ ਦੋ ਕਿਤੇ ਗੁਣ ਹੋਣ ਤੇ ਗੁਣ ਦਾ ਪ੍ਰਦਰਸ਼ਨ ਕਰਦੇ ਆ ਵੀ ਪਤਾ ਲੱਗ ਜਾਏ ਵੀ ਇਹ ਵੀ ਪਾਠ ਕਰਦਾ, ਇਹ ਵੀ ਸੇਵਾ ਕਰ ਲੈਂਦਾ, ਤੇ ਅੰਦਰੋਂ ਕੀ ਇਹ ਕੂੜ ਨਾਲ ਭਰਿਆ ਪਿਆ। ਇਹ ਹਰ ਮਨੁੱਖ ਦੀ ਬਾਤ ਹੈ। ਗੁਰਬਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਜੇ ਤੂੰ ਬਦਲ ਚਾਹੁੰਦਾ, ਜੇ ਤੂੰ ਤਬਦੀਲੀ ਚਾਹੁੰਦਾ ਤੇ ਆਪਣੇ ਆਪ ਤੋਂ ਕਰ, ਆਪਣੇ ਗਰਬਾਰ ਮੈਂ ਸਿਰ ਨੀਵਾਂ ਕਰ ਪਏ। ਕੋਈ ਬਾਦਸ਼ਾਹ ਨੇ ਐਲਾਨ ਕੀਤਾ ਕਿ ਮੈਂ ਆਪਣੇ ਰਾਜ ਭਾਗ ਵਿੱਚ ਸੁਧਾਰ ਚਾਹੁੰਦਾ,
ਦੁਨੀਆਂ ਸੁਖੀ ਵਸੇ ਤੇ ਕੋਈ ਤਰੀਕਾ ਦੱਸ ਦੇ ਜਿਹੜਾ ਦੱਸੇਗਾ ਉਹਨੂੰ ਮੈਂ ਚੰਗਾ ਇਨਾਮ ਦੇਵਾਂਗਾ। ਬਹੁਤ ਸਾਰੇ ਵਜ਼ੀਰਾਂ ਨੇ, ਬਹੁਤ ਸਾਰੇ ਦਾਨੇ ਪੁਰਸ਼ਾਂ ਨੇ ਆਪੋ ਆਪਣੀ ਮਤ ਦੇਣ ਦਾ ਯਤਨ ਕੀਤਾ ਤੇ ਉਹ ਫਿੱਟ ਨਾ ਬੈਠੇ, ਗੱਲ ਬਣੀ ਨਾ, ਪਸੰਦ ਨਾ ਆਇਆ ਬਾਦਸ਼ਾਹ ਨੂੰ। ਇੱਕ ਫੱਕਰ ਜਿਹਾ ਉੱਠਿਆ, ਫਕੀਰ ਉੱਠਿਆ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ। ਕਹਿਣ ਲੱਗਾ ਬਾਦਸ਼ਾਹ ਜੇ ਚਾਹਵੇਂ ਤੇ ਮੈਂ ਸੁਝਾ ਦੇਵਾਂ ਕੋਈ। ਕਹਿਣ ਲੱਗਾ ਤੂੰ ਚਾਹੇ ਅੱਧਾ ਰਾਜ ਭਾਗ ਦੇ ਦੂੰ ਜੇ ਮੇਰੇ ਪਸੰਦ ਆ ਗਿਆ। ਕਹਿੰਦਾ ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਮਾਲਕ ਨੇ ਬਾਦਸ਼ਾਹੀ ਦਿੱਤੀ ਹੋਈ ਹੈ, ਉਸਦੇ ਰੰਗ ਵਿੱਚ ਰੰਗਿਆ ਹੋਇਆ, ਉਹਨੂੰ ਕਮੀ ਥੋੜ੍ਹਾ ਕੋਈ ਤਾਂ ਰੱਜਿਆ ਹੋਇਆ। ਅਸਲ ਤੇ ਰਾਜਾ ਹੁੰਦਾ ਹੀ ਉਹ ਜਿਹੜਾ ਰੱਜਿਆ ਹੋਵੇ। ਜਿਹੜਾ ਰਾਜ ਭਾਗ ਲੈ ਕਰਕੇ ਵੀ ਰੱਜਿਆ ਨਹੀਂ, ਉਹ ਤੇ ਭਿਖਾਰੀ ਅਜੇ ਵੀ ਮੰਗੀ ਜਾਂਦਾ, ਉਹ ਵੀ ਜਿੱਤਣਾ, ਉਹ ਵੀ ਜਿੱਤਣਾ। ਦੁਨੀਆਂ ਸਾਰੀ ਜਿੱਤਣ ਵਾਲੇ ਫਿਰਦੇ। ਸਿਕੰਦਰ ਦੁਨੀਆਂ ਜਿੱਦਾਂ ਜਿੱਦਾਂ ਤੁਰਿਆ ਜਾਂਦਾ ਹੈ ਤੇ ਇੱਕ ਫੱਕਰ ਨਾਲ ਵਾਹ ਪੈ ਗਿਆ, ਬਾਬਾ ਜੀ ਅਰਦਾਸ ਕਰੋ ਮੇਰੇ ਲਈ, ਮੈਂ ਸਾਰਾ ਸੰਸਾਰ ਜਿੱਤ ਲਵਾਂ। ਕਹਿੰਦਾ ਕੀ ਕਰੇਗਾ? ਕਹਿੰਦਾ ਪੁਰਾਣਾ ਜਿੱਤ ਕੇ ਆਹ ਕਰਾਂਗਾ, ਪੁਰਾਣਾ ਜਿੱਤ ਸਾਰਾ ਸੰਸਾਰ ਜਿੱਤ ਕੇ ਫਿਰ ਮਜ਼ੇ ਨਾਲ ਆਨੰਦ ਮਾਣਾਂਗਾ, ਬੈਠਾਂਗਾ। ਫਿਰ ਕਹਿਣ ਲੱਗਾ ਆ ਜਾ ਫਿਰ ਇੱਥੇ ਮੇਰੇ ਕੋਲ ਬਹਿ ਜਾ, ਮੈਂ ਆਨੰਦ ਵੈਸੇ ਮਾਣ ਰਿਹਾ, ਦੁਨੀਆਂ ਮਾਰਨ ਦੀ ਕੀ ਲੋੜ ਹੈ? ਜੇ ਆਨੰਦ ਹੀ ਲੈਣਾ ਹੈ ਤੇ ਮਾਲਕ ਨੇ ਇੰਨਾ ਕੁ ਆਨੰਦ ਦਿੱਤਾ, ਅਸੀਂ ਅੰਦਰ ਝਾਤੀ ਮਾਰਦੇ, ਨੰਤਿਕ ਤੇ ਪਹੁੰਚਦੇ ਨਹੀਂ। ਅਸੀਂ ਮਨ ਦੇ ਪਿੱਛੇ ਲਾ ਕੇ ਅਸੀਂ ਖੱਜਲ ਖੁਆਰ ਹੁੰਦੇ ਹਾਂ, ਤਰਫਦੇ ਹਾਂ, ਭੁੱਜਦੇ ਹਾਂ, ਕੁੜ ਕੁੜ ਕਰਦੇ ਹਾਂ, ਰਿੱਝਦੇ ਹਾਂ। ਕਹਿ ਰਹੇ ਫੱਕਰ ਨੇ ਬਾਦਸ਼ਾਹ ਨੂੰ ਸੁਝਾ ਦਿੱਤਾ, ਇੱਦਾਂ ਕਰੋ ਵੀ ਇੱਕ ਰੱਖੋ ਘੜਾ ਸਾਹਮਣੇ ਸਟੇਜ ਤੇ, ਬੜਾ ਮੁੱਲ ਇਕੱਠਾ ਹੋਇਆ ਵੀ ਰਾਜੇ ਨੂੰ ਇਹ ਸੁਝਾ ਦੇਣਾ। ਉਹਨਾਂ ਨੂੰ ਕਿਹਾ ਵੀ ਜੋ ਕਿਸੇ ਨੂੰ ਸ਼ਿਕਾਇਤ ਹੈ ਨਾ ਰਾਜੇ ਪ੍ਰਤੀ ਜਾਂ ਰਾਜ ਵਿੱਚ ਜੋ ਚਾਹੁੰਦਾ ਹੈ, ਉਹ ਆਪੋ ਆਪਣੀ ਸ਼ਿਕਾਇਤ ਘੜੇ ਵਿੱਚ ਪਾਈ ਜਾਓ। ਹੁਣ ਲੋਕਾਂ ਨੇ ਆਪੋ ਆਪਣੀ ਸ਼ਿਕਾਇਤ ਲਿਖੀ, ਘੜੇ ਵਿੱਚ ਪਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਫੱਕਰ ਇਹ ਘਰ ਘੜੇ ਵਿੱਚੋਂ ਹੁਣ ਇੱਕ ਇੱਕ ਪਰਚੀ ਕੱਢ ਕੇ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸਦਾ ਕੀ ਕਰਨਾ ਹੈ। ਪਹਿਲੀ ਪਰਚੀ ਨਿਕਲੀ ਕਿਸੇ ਦੁਖੀ ਆਰੇ ਵੱਲੋਂ, ਉਹਨੇ ਲਿਖ ਕੇ ਦਿੱਤਾ ਸੀ ਕਿ ਬਾਦਸ਼ਾਹ ਦਾ ਲੜਕਾ ਜਿਹੜਾ ਹੈ ਨਾ, ਮੇਰੀ ਜਵਾਨ ਲੜਕੀ ਨੂੰ ਬਹੁਤ ਤੰਗ ਕਰਦਾ, ਜਾਂਦੇ ਆਉਂਦਿਆਂ ਟਿੱਚਰਾਂ ਕਰਦਾ, ਮਖੌਲ ਕਰਦਾ, ਸ਼ੇਰ ਛੜਾਈਆ ਕਰਦਾ ਤੇ ਮੈਨੂੰ ਨਿਆਂ ਚਾਹੀਦਾ। ਬਾਦਸ਼ਾਹ ਨੇ ਉਹ ਪਰਚੀ ਕੱਢੀ, ਪੜ੍ਹੀ ਗਈ ਲੋਕਾਂ ਦੇ ਸਾਹਮਣੇ ਤੇ ਫਕਰ ਕਹਿਣ ਲੱਗਾ ਇੱਦਾਂ ਕਰ ਬਾਦਸ਼ਾਹ ਵੀ ਜੇ ਤੂੰ ਚਾਹੁੰਦਾ ਹੈ ਨਾ ਸੱਚ ਦਾ ਨਿਆਂ ਦੀ ਬਾਤ ਤੇ ਆਪਣੇ ਮੁੰਡੇ ਨੂੰ ਫਾਂਸੀ ਦੇ ਦੇ, ਲਟਕਾ ਦੇ ਫਾਂਸੀ ਤੇ। ਹੁਣ ਇੰਨੀ ਜਨਤਾ ਸਾਹਮਣੇ ਰਾਜਾ ਆਪਣੇ ਆਪ ਨੂੰ ਲੋਕਾਂ ਦਾ ਹਮਦਰਦ ਵੀ ਗਿਣਦਾ ਸੀ ਤੇ ਵਿਖਾਵਾ ਵੀ ਕਰਦਾ ਸੀ, ਹੁਣ ਉਹਦੇ ਵਾਸਤੇ ਔਖਾ ਹੋ ਗਿਆ। ਕਹਿਣ ਲੱਗਾ ਠੀਕ ਹੈ ਬੱਚੇ ਨੂੰ ਫਾਂਸੀ ਦੇ ਦਿਓ, ਦੇ ਦਿੱਤੀ ਗਈ ਲੋਕਾਂ ਦੇ ਸਾਹਮਣੇ। ਤੇ ਬਾਦਸ਼ਾਹ ਕਹਿੰਦਾ ਕੱਢੋ ਦੂਜੀ ਪਰਚੀ ਤੇ ਫੱਕਰ ਕਹਿਣ ਲੱਗਾ ਹੁਣ ਦੂਜੀ ਪਰਚੀ ਦੀ ਲੋੜ ਨਹੀਂ। ਲੋਕ ਸਮਝ ਗਏ ਨੇ ਕਿ ਜਿਹੜਾ ਬਾਦਸ਼ਾਹ ਗੁਨਾਹ ਕਰਨ ਤੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਦਾ ਉਹ ਕਿਸੇ ਨੂੰ ਕੀ ਬਖਸ਼ੇਗਾ, ਹੁਣ ਕਿਸੇ ਦੀ ਲੋੜ ਨਹੀਂ। ਜਦੋਂ ਅਸੀਂ ਆਪਣੇ ਆਪ ਦੋਸ਼ ਵੇਖਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਤੇ ਅਮਲ ਕਰਨਾ ਸ਼ੁਰੂ ਕਰਤਾ, ਅੰਦਰੋਂ ਮਾਰ ਕੱਢੀਆਂ ਬੁਰਿਆਈਆਂ ਵਾਲੇ ਪਾਸੇ ਨੂੰ ਤੁਰ ਪਏ, ਫਿਰ ਸ਼ਾਂਤੀ ਵਾਲੇ ਪਾਸੇ ਨੂੰ ਹੋਏਗਾ, ਫਿਰ ਸਹੀ ਮਨ ਚ ਰਾਜ ਹੋਏਗਾ। ਆਪਣੇ ਤੋਂ ਸ਼ੁਰੂ ਕਰਨਾ ਪੜੇ, ਅਸੀਂ ਦੂਜੇ ਸ਼ੁਰੂ ਕਰਦੇ ਹਾਂ, ਸਾਰੀ ਜ਼ਿੰਦਗੀ ਲੰਘ ਜਾਂਦੀ ਦੂਜਿਆਂ ਨੂੰ ਸਮਝਾਉਂਦਿਆਂ ਆਪ ਜਿਉਂਦੇ ਤਿਉਂ ਰਹਿ ਜਾਂਦੇ। ਗੁਰੂ ਪਾਤਸ਼ਾਹ ਰਹਿਮਤ ਵਰਤਾਉਂਦੇ ਨੇ ਗੁਰਦੁਆਰੇ ਜਾਣਾ, ਕਿਸੇ ਚੰਗੇ ਪੁਰਸ਼ ਕੋਲ ਜਾ ਕਰਕੇ ਬੈਠ ਜਾਣਾ, ਸਤਸੰਗਤ ਕਰਨੀ, ਸੇਵਾ ਕਰਦਿਆਂ ਨੂੰ ਵੇਖ ਕਰਕੇ ਸੇਵਾ ਕਰਨੀ, ਇਹੀ ਗੁਰਮੁਖ ਟ੍ਰੇਨਿੰਗ ਹੈ, ਇਹੀ ਚਾੜਸਾਲ ਹੈ, ਇਹੀ ਧਰਮਸ਼ਾਲਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਵਿਚਾਰਧਾਰਾ ਹੈ ਘਰ ਘਰ ਅੰਦਰ ਧਰਮਸ਼ਾਲ, ਹਰ ਘਰ ਧਰਮਸ਼ਾਲਾ ਬਣ ਜਾਏ, ਉਹਦੇ ਵਿੱਚ ਵਸਣ ਵਾਲੇ ਸਾਰੇ ਜੀਵ ਜਿਹੜੇ ਨੇ ਉਹ ਇਵੇਂ ਸਤਸੰਗੀ ਜਨ ਹੋਣ, ਇੱਕ ਦੂਜੇ ਦਾ ਦੁੱਖ ਸੁੱਖ ਵੇਖਣ ਵਾਲੇ ਹੋਣ। ਮਾਂ ਬਾਪ ਦੀ ਬਹੁਤੀ ਤਮੰਨਾ ਨਹੀਂ ਜਾਂਦੀ, ਉਹ ਸਾਡੇ ਜਿਹੜੇ ਘਰ ਨੇ ਨਾ
ਇਹ ਧਰਮਸ਼ਾਲਾ ਬਣਦੇ ਬਣਦੇ ਮਕਾਨ ਬਣਦੇ ਜਾਂਦੇ ਨੇ। ਆਹ ਮਕਾਨ ਬਾਪ ਦਾ ਹੈ, ਮਾਂ ਬਾਪ ਦਾ ਹੈ, ਆਹ ਬੱਚਿਆਂ ਦਾ ਹੈ, ਪੁਰਾਣੇ ਦਾ ਹੈ। ਹਰ ਵਿਅਕਤੀ ਆਪੋ ਆਪਣੇ ਕਮਰੇ ਵਿੱਚ ਵੜ ਜਾਂਦਾ ਹੈ, ਆਪਸੀ ਸਾਂਝਾਂ ਖਤਮ ਹੋ ਗਈਆਂ। ਘਰ ਜਿਹੜਾ ਧਰਮਸ਼ਾਲਾ ਬਣਨਾ ਸੀ ਉਹ ਮਕਾਨ ਬਣ ਕੇ ਰਹਿ ਗਿਆ। ਹਰ ਘਰ ਵਿੱਚ ਪੱਕਣ ਵਾਲਾ ਲੰਗਰ ਗੁਰੂਕਾ ਲੰਗਰ ਸਮਝਿਆ ਜਾਣਾ ਚਾਹੀਦਾ ਹੈ। ਬਾਬੇ ਨਾਨਕ ਦੀ ਦਾਤ ਨਿਰੰਕਾਰ ਦੀ ਦਾਤ ਹੈ, ਮੈਨੂੰ ਸੇਵਾ ਦਾ ਮੌਕਾ ਮਿਲਿਆ ਅਤੇ ਘਰ ਦਾ ਜਿਹੜਾ ਮੁਖੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਮੇਰੇ ਘਰ ਵਿੱਚ ਵਸਣ ਵਾਲੇ ਜਿਹੜੇ ਜੀ ਨੇ ਇਹ ਧਰਮ ਨਾਲ ਜੁੜਦੇ ਕਿ ਨਹੀਂ, ਜੇ ਕਿਹੜਾ ਬੱਚਾ ਧਰਮ ਤੋਂ ਦੂਰ ਜਾਂਦਾ ਹੈ, ਕਿਹੜਾ ਨਿਤਨੇਮ ਕਰਦਾ ਹੈ, ਕਿਹੜਾ ਨਹੀਂ ਕਰਦਾ, ਇਸ ਤਰ੍ਹਾਂ ਦਾ ਮਾਹੌਲ ਘਰ ਦੇ ਮੁਖੀਆਂ ਨੇ ਵੇਖਣਾ ਹੁੰਦਾ ਹੈ। ਔਰ ਉਸ ਜੇ ਕੋਈ ਗਲਤ ਪਾਸੇ ਤੁਰਦਾ ਤਾਂ ਰੋਕਣਾ ਕਿਵੇਂ, ਉਹ ਯੁਕਤੀ ਉਹਨੇ ਵਰਤਣੀ ਹੈ। ਇਹ ਹੈ ਗੁਰਮੁਖ ਦਾ ਸਿਧਾਂਤ। ਜੇ ਹਰ ਘਰ ਆਪਾਂ ਆਪਣਾ ਸੰਭਾਲ ਲਈਏ ਤਾਂ ਸਮੁੱਚੀ ਕੌਮ ਸਮਝ ਜਾਂਦੀ ਹੈ, ਸਮੁੱਚੀ ਮਨੁੱਖਤਾ ਸਮਝ ਸਕਦੀ ਹੈ। ਅਸੀਂ ਦੂਜਿਆਂ ਨੂੰ ਸਮਝਾਉਣ ਲੱਗ ਪਏ ਨੇ ਆਪਣੇ ਆਪ ਦੀ ਬਾਦਰੀ, ਉਹ ਫਲਾਣਾ ਇਹ ਕਰਦਾ, ਉਹ ਫਲਾਣਾ ਇੱਦਾਂ ਕਰਦਾ। ਨਹੀਂ ਭਾਈ, ਤੂੰ ਕੀ ਕਰਦਾ ਇਸ ਪਾਸੇ ਧਿਆਨ ਦੇ। ਸੱਚੇ ਪਾਤਸ਼ਾਹ ਇੱਥੇ ਵੀ ਜ਼ਿਕਰ ਕਰਦੇ ਇਹੋ ਜਿਹੇ ਮਨੁੱਖਾਂ ਦਾ ਹੀ। ਕਹਿਣ ਲੱਗੇ, ਸੰਸਾਰ ਦੇ ਦੁੱਖਾਂ ਅਤੇ ਘਾਟਾਂ ਤੋਂ ਜਿਹੜਾ ਵਿਅਕਤੀ ਦੁਖੀ ਹੋਇਆ ਪਿਆ, ਨਿਰੰਕਾਰ ਵੱਲੋਂ ਦਿੱਤੇ ਹੋਏ ਇਸ ਸਰੀਰ 'ਤੇ ਸ਼ੁਕਰਾਨਾ ਨਹੀਂ ਕਰਦਾ, ਉਹਨੇ ਕਿਵੇਂ ਕਿਵੇਂ ਕਿਹੜਾ ਕਿਹੜਾ ਅੰਗ ਸਾਨੂੰ ਦੇ ਕਰਕੇ ਅਤੇ ਨਵਾਜਿਆ ਹੈ, ਬਲਕਿ ਹਮੇਸ਼ਾ ਇਹ ਜਿਹੜਾ ਰਹਾਓ ਦੇ ਬੰਦ ਵਿੱਚ ਮੇਰੇ ਮਾਲਕ ਕਹਿ ਰਹੇ, ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲ ਜਾਣੇ ਸਭ ਸੋਏ। ਸੰਸਾਰ ਕਮਾਇਕ ਪਦਾਰਥਾਂ ਦੀ ਪਕੜ ਵਿੱਚ ਆ ਕਰਕੇ ਦਿਨ ਰਾਤ ਮੰਗੀ ਜਾਂਦਾ ਮੰਗੀ ਜਾਂਦਾ ਹੈ, ਅਤੇ ਜੋ ਮਿਲਿਆ ਉਹਦਾ ਸ਼ੁਕਰਾਨਾ ਨਹੀਂ ਕਰਦਾ। ਐਸੇ ਲੋਕਾਂ ਦੇ ਮਨ ਵਿੱਚੋਂ ਇਹ ਬਾਤ ਨਿਕਲ ਗਈ ਕਿ ਉਹ ਮਾਲਕ ਜਿਹਨੇ ਪੈਦਾ ਕੀਤਾ ਉਹ ਬਿਨ ਬੋਲੇ ਜਾਣੇ ਸਭ ਸੋਏ। ਉਹ ਅੰਦਰ ਦੀ ਹਰ ਬਾਤ ਨੂੰ ਚੰਗੀ ਤਰ੍ਹਾਂ ਜਾਣਦਾ। ਮਾਂ ਨੂੰ ਬੱਚੇ ਦਾ ਪਤਾ ਹੁੰਦਾ ਇਹਨੇ ਕੀ ਖਾਣਾ ਹੈ, ਕੀ ਨਹੀਂ ਖਾਂਦਾ, ਕੀ ਪਹਿਨਦਾ, ਕੀ ਨਹੀਂ ਪਹਿਨਦਾ, ਕਿਵੇਂ ਖੁਸ਼ ਹੁੰਦਾ ਹੈ, ਉਹਨੂੰ ਬਿਨਾਂ ਪੁੱਛੇ ਤਾਂ। ਇਸ ਲਈ ਮਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ। ਬੱਚਾ ਤਾਂ ਅਜੇ ਸਭ ਤੋਂ ਜਿਹੜਾ ਬੱਚਾ ਜਿਹੜਾ ਇਨਸਾਨ ਦਾ ਬਹੁਤ ਪਹਿਲਾਂ ਪੈਦਾ ਹੋ ਜਾਂਦਾ ਹੈ। ਜਾਨਵਰ ਦਾ ਬੱਚਾ ਉੱਠਦਾ ਜੰਮਦੇ ਸਾਹ 2-4-5-10 ਮਿੰਟ ਬਾਅਦ ਤੁਰ ਪੈਂਦਾ, ਉੱਠ ਪੈਂਦਾ। ਇਹ ਸੰਭਾਲ ਜ਼ਿਆਦਾ ਹੀ ਮੰਨਦਾ ਹੈ। ਨਿਰੰਕਾਰ ਇੱਥੇ ਰਹਿਮਤ ਕਰਦੇ ਨੇ ਕਿ ਉਹਨਾਂ ਵਿਅਕਤੀਆਂ ਦਾ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਪਿੱਛੇ ਪਏ ਨੇ, ਨਿਰੰਕਾਰ ਦਾ ਸ਼ੁਕਰਾਨੇ ਵਾਲੇ ਬਾਪ ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੈ? ਜੀਓ ਤਪਤ ਹੈ, ਬਾਰੋ ਬਾਰ ਤਪਦਾ ਹੈ, ਭੁੱਜਦਾ ਹੈ, ਲੁੱਝਦਾ ਹੈ, ਦੂਜਿਆਂ ਦੀ ਤਰੱਕੀ ਨੂੰ ਵੇਖ ਕਰਕੇ, ਦੂਜਿਆਂ ਦੀ ਨਿੰਦਿਆ ਕਰ ਕਰਕੇ। ਉਹ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ ਵੀ ਤੈਨੂੰ ਇੰਨਾ ਕੁਝ ਦਿੱਤਾ ਮਾਲਕ ਨੇ। ਤਪ ਤਪ ਖੱਬੇ ਬਹੁਤ ਵਿਕਾਰ, ਖੱਬਦਾ ਹੈ, ਵਿਕਾਰਾਂ ਵਿੱਚ ਫਸਦਾ ਜਾਂਦਾ ਹੈ, ਅਤੇ ਸੰਸਾਰ ਦੇ ਮਾਇਕ ਪਦਾਰਥਾਂ ਵਿੱਚੋਂ ਖੁਸ਼ੀ ਭਾਲਣ ਦਾ ਯਤਨ ਕਰਦਾ ਹੈ। ਖੁਸ਼ੀ ਹੈ, ਇਸੇ ਲਈ ਪੈਦਾ ਕੀਤੀ ਸੰਸਾਰ ਵਿੱਚ, ਪਰ ਉਹਨਾਂ ਦੀ ਹਵਸ਼, ਉਹਨਾਂ ਦੇ ਪਿੱਛੇ ਭੱਜਣਾ ਅਤੇ ਲੋੜ ਤੋਂ ਵੱਧ ਕਰੀ ਜਾਣਾ ਇਹ ਬੇਕਾਰ ਹੈ। ਇਹ ਕਿਸੇ ਲੇਖੇ ਨਹੀਂ, ਇਸ ਤਰਫਾਉਂਦੇ ਨੇ 8-8 ਲੱਖ ਦਾ ਪੀੜ੍ਹੀਆਂ ਦਾ ਮਾਇਆ ਧਨ ਦਾ ਇਕੱਠੀ ਕਰਨ। ਮੈਂ ਗੁਰੂ ਘਰ ਬੈਠਾ ਤੇ ਉੱਥੇ ਗ੍ਰੰਥੀ ਸਿੰਘ ਨੂੰ ਫੋਨ ਆ ਗਿਆ ਕਿਸੇ ਨਾ, ਤੇ ਮੈਂ ਪੁੱਛਿਆ ਵੀ ਕਿਹਦਾ? ਕਹਿਣ ਲੱਗੇ ਕੋਈ ਬੀਬੀ ਹੈ। ਕਹਿਣ ਲੱਗੀ, ਮੈਂ ਕੀ ਕਹਿੰਦੇ? ਉਹਨੇ ਕਹਿੰਦੀ ਹੈ, ਹੇ ਉਹ ਆਪੇ ਦੱਸਣ ਲੱਗ ਗਿਆ ਵੀ ਅੱਗੇ ਸ਼ੁੱਕਰਵਾਰ ਤੇ ਐਤਵਾਰ ਪ੍ਰਸ਼ਾਦੇ ਗੁਰੂ ਘਰ ਚੋਂ ਮਿਲ ਜਾਂਦੇ ਨੇ ਤੇ ਲੈ ਜਾਂਦੇ ਨੇ। ਉਹ ਕਹਿੰਦੇ ਬੁੱਧਵਾਰ ਵੀ ਮਿਲ ਸਕਦੇ ਨੇ, ਹੁਣ ਪ੍ਰਸ਼ਾਦੇ ਪਕਾਉਣ ਦਾ ਟਾਈਮ ਨਹੀਂ ਹੈ, ਖਾਣ ਦਾ ਕਾ ਉਹਨਾਂ ਕੋਲ ਸਮਾਂ ਨਹੀਂ ਹੈ। ਮੈਂ ਕਿਹਾ ਜੀ, ਕੋਈ ਗਰੀਬ ਵਿਚਾਰਾ ਹੋਣਾ, ਚਲੋ ਦੇ ਦੇਣੇ ਚਾਹੀਦੇ ਗੁਰੂ ਘਰ ਹੈ। ਕਹਿਣ ਲੱਗਾ, ਨਹੀਂ ਗਰੀਬ ਨਹੀਂ, ਉਹਦੀਆਂ 300 ਮੋਬਾਈਲ ਦੀਆਂ ਦੁਕਾਨਾਂ ਨੇ ਅਮਰੀਕਾ 'ਚ, 300 ਸਟੋਰ ਨੇ ਉਹਦੇ। ਹੁਣ ਉਹਦੀ ਭੜਕਣਾ ਕਿਵੇਂ ਖਤਮ ਹੋਏਗੀ? ਇੰਨਾ ਵੀ ਜਿਹੜਾ ਲਾਲਚੂ ਠੀਕ ਨਹੀਂ। ਠੀਕ ਹੈ, ਕਰਨਾ ਹੈ, ਦਸਾਂ ਦੀ ਕਿਰਤ ਕਰਨੀ ਹੈ, ਨਿਰੰਕਾਰ 'ਤੇ ਭਰੋਸਾ ਰੱਖਣਾ। ਦੇਣ ਵਾਲਾ ਹੈ, ਉਹ ਭੁੱਖਿਆ ਨਹੀਂ ਮਰ ਜਾਂਦਾ। ਇੱਥੇ ਮੇਰੇ ਮਾਲਕ ਰਹਿਮਤ ਵਰਤਾਉਂਦੇ ਨੇ, ਜੈ ਤਨ ਬਾਣੀ ਵਿਸਰ ਜਾਏ,
ਜਿਨ੍ਹਾਂ ਨੇ ਨਿਰੰਕਾਰ ਦੀ ਬਾਤ ਨੂੰ ਨਹੀਂ ਸਮਝਿਆ, ਸੱਚੀ ਬਾਣੀ ਨੂੰ ਨਹੀਂ ਸਮਝਿਆ, ਜੋ ਸਾਨੂੰ ਹੁਕਮ ਹੈ, ਜਿਹੜੀ ਤਰੀਕਾ ਸਾਨੂੰ ਨਿਰੰਕਾਰ ਨੇ ਦੱਸਿਆ ਹੈ ਜੀਵਤਗੀ ਜਿਉਣ ਦਾ, ਜਿਨ੍ਹਾਂ ਨੂੰ ਬਾਣੀ ਵਿਸਰ ਗਈ, ਜਾਂ ਜਿਨ੍ਹਾਂ ਬਾਣੀ 'ਤੇ ਕੰਨ ਨਾ ਧਰਿਆ, ਜਾਂ ਜਿਨ੍ਹਾਂ ਬਾਣੀ ਪੜ੍ਹ ਲਈ ਅਤੇ ਵਰਤੋਂ ਵਿੱਚ ਨਾ ਲਿਆਂਦੀ, ਕੋਈ ਬਾਤ ਹੈ, ਪੜ੍ਹ ਪੜ੍ਹ ਗੱਡੀ ਲੱਤੀ ਵਾਲੀ ਗੱਲ ਵੀ ਹੈ, ਗੱਲ ਅਮਲ ਵਿੱਚ ਲਿਆਉਣੀ ਹੈ, ਜੋ ਗੁਰਬਾਣੀ ਨੇ ਕਹਿ ਦਿੱਤਾ, ਜੋ ਨਿਰੰਕਾਰ ਨੇ ਸਾਨੂੰ ਸਮਝਾ ਦਿੱਤਾ, ਜੋ ਸੁਣ ਲਈ ਕੰਨ ਲਾਏ ਨੇ, ਜੇ ਅਸੀਂ ਸੁਣ ਲਿਆ, ਸੁਣਿਆ, ਮੰਨਿਆ, ਮਨ ਕੀਤਾ, ਭਾਉ ਦੀ ਅਵਸਥਾ ਦੇ ਮਾਲਕ ਬਣੇ, ਫਿਰ ਬਾਤ ਬਣਨੀ ਹੈ। ਅਤੇ ਜੇ ਇਹ ਨਿਰੰਕਾਰ ਦੀ ਬਾਣੀ ਨੂੰ ਸਮਝਿਆ ਨਾ, ਗੁਰੂ ਕੇ ਆਖੇ ਲੱਗੇ ਨਾ, ਗੁਰੂ ਕੀ ਕਹਿਣਾ ਚਾਹੁੰਦਾ ਇਹ ਸਮਝੇ ਨਾ, ਅਤੇ ਉਹਨਾਂ ਲੋਕਾਂ ਦਾ ਵਿਰਕਣਾ ਜੋ ਪੱਕਾ ਰੋਗੀ ਵਿਲ ਲਾਏ, ਉਹਨਾਂ ਦੀ ਅਵਸਥਾ ਇਹ ਹੈ ਵੀ ਹੋਰ ਇਲਾਜ ਕੋਈ ਨਹੀਂ, ਬਾਣੀ ਨੇ ਤਾਂ ਇਲਾਜ ਕਰਨਾ ਹੈ, ਬਾਣੀ ਸੁਣੀ ਨਾ, ਉਹ ਤਾਂ ਹੁਣ ਸੁਣੀ ਕਰ ਦਿੱਤੀ, ਦਾਨੇ ਵਚਨ ਚੰਗੇ ਨਾ ਲੱਗੇ ਤਾਂ ਹੋਇਆ ਕਿ ਪੱਕਾ ਰੋਗੀ ਬਿਲ ਲਾਹੇ। ਜਿਸ ਤਰ੍ਹਾਂ ਕੋਹੜ ਦਾ ਜਾਂ ਬੇਇਲਾਜ ਬਿਮਾਰੀ ਦਾ ਗ੍ਰਸਤ ਹੋ ਜਾਏ, ਬੇਇਲਾਜ ਬਿਮਾਰੀ ਜਿਹੜੀ ਸਿਰਫ ਇਲਾਜ ਜਿਹਦਾ ਹੈ ਹੀ ਨਹੀਂ, ਤੜਪਣ ਤੋਂ ਬਿਨਾਂ ਕੋਈ ਗੱਲ ਹੀ ਨਹੀਂ, ਇਹ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ ਜਿਹੜੇ ਨਿਰੰਕਾਰ ਦੀ ਬਾਣੀ ਨੂੰ, ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਲਿਆਉਂਦੇ, ਜਿਨ੍ਹਾਂ ਨੇ ਜੀਵਨ ਦੇ ਤਮਾਮ ਵਿਕਾਰ ਦੂਰ ਕਰਕੇ ਅਤੇ ਸੁੱਖ ਦੇਣਾ ਸੀ ਉਹ ਦੁਖੀ ਹੋ ਗਏ, ਇਹ ਉਹਨਾਂ ਦਾ ਵਿਲਕਣਾ ਬਣ ਗਿਆ, ਅਤੇ ਵਿਲਕਦੇ ਰਹਿੰਦੇ ਸਵੇਰੇ ਸ਼ਾਮ ਬੋਲਦੇ ਨੇ, ਜਿਨ ਉਹ ਭੁੱਲ ਗਏ ਬਾਤ, ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਨਿਰੰਕਾਰ ਨੇ ਕੰਨ ਪੈਦਾ ਕੀਤੇ, ਅੱਖਾਂ ਦੇ ਦਿੱਤੀਆਂ, ਸੱਚੇ ਪਾਤਸ਼ਾਹ ਰਹਿਮਤ ਕਰਕੇ ਸਰੀਰ ਦੀ ਐਸੀ ਰਚਨਾ ਕੀਤੀ ਹੈ, ਇੱਕ ਇੱਕ ਅੰਗ ਇਹਨਾਂ ਨਾਲ ਫਿੱਟ ਕਰਕੇ ਰੱਖਿਆ, ਮਨੁੱਖ ਕੋਈ ਚੀਜ਼ ਖਾਣ ਲੱਗਦਾ, ਉਹਨੂੰ ਖਾਣ ਵਾਲੀ ਚੀਜ਼ ਨੂੰ ਪਹਿਲਾਂ ਸਾਡੇ ਪੋਟੇ ਟੋਹਦੇ ਨੇ, ਨਰਮ ਹੈ, ਖਾਣ ਯੋਗ ਹੈ, ਫਿਰ ਸਾਡੇ ਮੂੰਹ ਵੱਲ ਨੂੰ ਜਲਦੀ ਨੱਕ ਸੌਂਘਦਾ ਹੈ ਭਈ ਕਿਤੇ ਇਹ ਬੀਹ ਤਾਂ ਨਹੀਂ, ਕਿਤੇ ਖਰਾਬ ਤਾਂ ਨਹੀਂ ਹੋ ਗਈ, ਫਿਰ ਉਹਨੂੰ ਜੀਭ ਉਹਦਾ ਰਸ ਵੇਖਦੀ ਹੈ, ਰਸ ਇਹਦਾ ਠੀਕ ਹੈ ਕਿ ਗਲਤ ਹੈ, ਦੰਦ ਉਸਨੂੰ ਬਰੀਕ ਕਰਦੇ ਨੇ, ਕਿਆ ਬਾਤ ਹੈ ਯਾ ਨਿਰੰਕਾਰ ਦੀ, ਫਿਰ ਉਹ ਅੰਦਰ ਚਲਾ ਜਾਂਦਾ, ਦੰਦ ਦਿੱਤੇ ਨੇ ਮੇਰੇ ਮਾਲਕ ਨੇ ਖਾਣ ਲਈ, ਜੇਵਾ ਬੋਲਣ ਦਿੱਤੀ ਹੈ, ਜੇਵਾ ਰਸ ਮਾਨਣ ਲਈ ਦਿੱਤੀ ਹੈ, ਕੰਨ ਸੁਣ ਲਈ ਦਿੱਤੇ ਨੇ, ਕਿੱਥੇ ਕਿੱਥੇ ਕਿਹੜੀ ਚੀਜ਼ ਫਿੱਟ ਕਰਨੀ, ਫਿਰ ਬੁਰਗੀ ਅੰਦਰ ਚਲੀ ਗਈ, ਪ੍ਰਸ਼ਾਦਾ ਅੰਦਰ ਚਲਾ ਗਿਆ, ਫਿਰ ਸਾਡੀ ਜਿਹੜੀ ਹੈ ਉਹ ਜ਼ਿੰਮੇਵਾਰੀ ਖਤਮ, ਹੁਣ ਆਂਦਰਾਂ ਦੀ ਜ਼ਿੰਮੇਵਾਰੀ ਆਪੇ ਲਾਈ ਹੋਈ ਹੈ ਨਿਰੰਕਾਰ ਨੇ, ਉਹਦੇ ਮੁਤਾਬਕ ਸੱਚੇ ਪਾਤਸ਼ਾਹ ਆਪੇ ਪਚਾਈ ਜਾਂਦਾ, ਆਪੇ ਖੂਨ ਬਣ ਜਾਂਦਾ, ਖੂਨ ਨੂੰ ਆਪੇ ਦਿਲ ਦੇ ਝਟਕੇ ਦੇ ਕੇ ਸਰੀਰ ਦੇ ਇੱਕ ਇੱਕ ਅੰਗ ਤੱਕ ਜਾਂਦਾ, ਜਿੱਥੇ ਟੁੱਟ ਭੱਜ ਹੈ ਉੱਥੇ ਟੁੱਟ ਭੱਜ ਕਰਦਾ ਹੈ, ਸਾਰਾ ਕੁਝ ਸਿਸਟਮ ਮਾਲਕ ਨੇ ਆਪੇ ਪੈਦਾ ਕੀਤਾ ਹੋਇਆ, ਅਸੀਂ ਨਾ ਸ਼ੁਕਰ ਇਹ ਬਾਤ ਸਮਝਦੇ ਨਹੀਂ, ਅਸੀਂ ਸੰਸਾਰ ਦੇ ਪਦਾਰਥਾਂ ਵੱਲ ਭੱਜ ਭੱਜ ਕੇ ਦੁਖੀ ਹੁੰਦੇ ਹਾਂ, ਅਤੇ ਸੱਚ ਨੂੰ ਸਮਝਦੇ ਹਾਂ, ਜਿਨ ਜਿਹਵਾ ਦਿੱਤੇ ਬੋਲੇ ਤਾਤ, ਜਿਸ ਨਿਰੰਕਾਰ ਨੇ ਸਾਨੂੰ ਜਿਹਵਾ ਦਿੱਤੀ ਹੈ, ਜਿਹਦੇ ਨਾਲ ਬੜਾ ਤੇਜ਼ ਤੇਜ਼ ਬੋਲਦੇ ਹੈ, ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਨੇ ਨਿਰੰਕਾਰ ਨੇ ਰਹਿਮਤ ਕਰਕੇ ਮਨ ਦਿੱਤਾ ਹੈ, ਨਾਲ ਸਮਤ ਬਖਸ਼ੀ ਹੈ, ਵਾਜੇ ਪਾਉਣ ਆਖਿਆ ਸਭ ਜਾਏ, ਵਿੱਚ ਵਾਜਾ ਪਾਉਣ ਦਾ ਵਾਜਾ ਵੱਜਦਾ ਹੈ, ਹਵਾ ਆਉਂਦੀ ਹੈ ਜਾਂਦੀ, ਸਾਹ ਲੈਂਦੇ ਥੋੜ੍ਹਾ, ਜੇ ਸਾਹ ਬੰਦੇ ਨੇ ਲੈਣਾ ਹੋਵੇ ਤਾਂ ਭੁੱਲ ਜਾਂਦਾ, ਭੁੱਲ ਸਕਦਾ, ਸੁੱਤਾ ਪਿਆ ਭੁੱਲ ਜਾਏ ਤਾਂ ਕਿੱਥੋਂ ਸਾਹ ਆਵੇ, ਭਾਈ ਆਪਣੇ ਆਪ ਕੁਦਰਤ ਰਹਿਮਤ ਕਰ ਰਹੀ ਹੈ, ਉਹ ਤੁਹਾਨੂੰ ਤੜਕਾ ਰਹੀ ਦਿਲ ਨੂੰ, ਉਹ ਸਾਨੂੰ ਜਿਉਂਦਾ ਰੱਖਣਾ ਚਾਹੁੰਦੀ ਹੈ, ਵਾਜੇ ਪਾਉਣ ਆਖਿਆ ਸਭ ਜਾਏ, ਜੇ ਤਾਂ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਪਰ ਮਨੁੱਖ ਸੱਚ ਵਾਲੇ ਪਾਸੇ ਤੁਰਨ ਦੀ ਥਾਂ ਤੇ ਮੋਹ ਵਿੱਚ ਪੈ ਕੇ, ਵਿਕਾਰਾਂ ਦੇ ਮੋਹ ਚ ਪੈ ਕਰਕੇ, ਆਪਣਾ ਇਹਦੇ ਸਵਾਦ ਚ ਪੈ ਕਰਕੇ, ਤੇ ਆਪ ਕਾਲਖ ਨਾਲ ਦਾਗੋ ਦਾਗ ਹੋ ਜਾਂਦਾ ਹੈ, ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ, ਦਾਗ ਦੋਖ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ, ਇਹੋ ਜਿਹੇ ਮੈਲੇ ਕਚੜੇ ਨੂੰ ਨਿਰੰਕਾਰ ਦੀ ਦਰਗਹਿ ਵਿੱਚ ਕੋਈ ਥਾਂ ਨਹੀਂ, ਤੇ ਸੱਚੇ ਪਾਤਸ਼ਾਹ ਬਖਸ਼ ਕਰਮ ਮਿਲੇ, ਆਖਣ ਤੇਰਾ ਨਾਂ, ਤੇਰੀ ਬਖਸ਼ਿਸ਼ ਨਾਲ, ਤੇਰੀ ਰਹਿਮਤ ਨਾਲ, ਤੇ ਨਾਂ ਨਾਲ ਸਾਂਝ ਆਖਣ ਦੀ ਜਾਚ ਆਉਂਦੀ ਹੈ, ਜਿੱਤ ਲੱਗ ਤਰਨਾ ਹੋਰ ਨਾਹੀਂ ਥਾਂ, ਜਿਸ ਦੇ ਲੱਗ ਲੜ ਕੇ ਤਰਿਆ ਜਾ ਸਕਦਾ ਹੋਰ ਕੋਈ ਥਾਂ ਨਹੀਂ, ਜੇ ਕੋ ਡੁੱਬੈ ਫਿਰ ਹੋਵੇ ਸਾਰ,
ਨਾਨਕ ਸਾਚਾ ਸਰਬਦਾਤਾਰ ਉਹ ਨਿਰੰਕਾਰ ਦੇ ਨਾਮ ਨਾਲ ਜੇ ਕੋਈ ਜੜ ਜੜ ਡੁੱਬੇ ਹੋਏ ਨੂੰ ਤਾਰ ਦਿੰਦਾ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਅਰਦਾਸ ਬੇਨਤੀ ਗੁਰੂ ਚਰਨਾਂ ਚ ਕਰੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲਈ ਕਿਰਨ ਭੁੱਲਾਂ ਚੁੱਕਣ ਦੀ ਖਿਮਾ ਫਤਿਹ ਦੀ ਸਾਂਝ ਪੈਦਾ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ ਦੇਖੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਬਨ ਵਜੀਆਂ ਬਾਤਾਂ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖਮਨ ਵਸਿਆ ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸਭਾਗੈ ਕਰ ਸਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤਦ ਕਰਮ ਪਾਇਆ ਤਦ ਜਿਨ ਕਾ ਉਸ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਕੁਰਤੇ ਜਾਣੀ

ਮੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਿਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਤੇ ਅੰਤਰ ਕੇ ਹਰ ਤਸ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਾਪੀਆਂ ਚੱਪੀਆਂ ਜਿਹੜਾ ਨਾਮ ਛੱਪਿਆ ਬਣ ਛੱਕਿਆ ਦੇਖ ਚਲਾਈ ਤੇ ਵਾਹਿ ਦੇਖ ਡੇਢ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸਰ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਧਗਤਾਂ ਸਵਾਦ ਗੁਰਦੁਆਰਾ ਹੁੰਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤਾ ਵੈ ਚਿੱਤ ਆਵਣ ਕਾ ਸਤਿਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ ਦੇਗ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਜਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗਾਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਰਿਸ਼ਤੇਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਦੋਏ ਕਰ ਜੋੜ ਕਰੋ ਅਰਦਾਸ ਤੂੰ ਭਾਵੇ ਤਾਂ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਦਰਦਾਸ ਨੇ ਦਾਨ ਬਖਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਦਿੱਤਾ ਜੀ ਬੇਅੰਤ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੇ ਵਰਤ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਮੇਰੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਅੰਦਰੋਂ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੁਕਸਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਤਿਆਰੀ ਮਰਬੁੱਧੀ ਬਖਸ਼ਿਸ਼ ਕਰੋ ਗਰੀਬ ਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਮ ਸ਼ਾਦਿਤ ਦੇ ਗਿਆ ਤਿਆਰ ਕਰੇ ਹਾਦਰ ਨੇ ਦਿੱਤਾ ਆਪ ਜੀ ਭੋਗ ਲਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਦੀ ਇਮਰਾਜ ਆਪ ਦੀਆਂ ਬਖਸ਼ੀਆਂ ਦਾਤਾਂ ਨੇ ਨਗਰਾਂ ਚ ਤੁਰ ਸੇਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੇ ਪਾਲਤਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਨਿਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਤਿੰਨ ਹੁਣ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਖਾਲਸਾ ਪੰਥ ਸਿੱਖ ਕੌਮ ਨੂੰ ਏਕ ਰਾਤ ਸੁਆਗ ਤੇ ਅੱਜ ਬਖਸ਼ਿਸ਼ ਕਰਕੇ ਸਤ ਸੰਤੋਖ ਦਾਲ ਬਖਸ਼ੋ ਚੰਨ ਨਾ ਜੋੜੋ ਗੁਰਬਾਣੀ ਦੇ ਪਿਆਰ ਬਖਸ਼ਿਸ਼ ਕਰਕੇ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਪੈਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦਰਾਜਕਾਰਾਂ ਨੇ ਬੈਠੀਆਂ ਲਾਗ ਕੀਤਾ ਕੀਤੀ ਸਰਵ ਕਰੀਆਂ ਸਾਜ ਸੰਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦਤਾਰ ਆਪਣੇ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਆਪਦੇ ਜਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਦੇ ਸਿੰਘ ਉਤਾਰ ਸੰਗਤਾਂ ਮਾਇਆ ਪੇਟਾ ਕਰੀ ਚਰਨਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੇ ਕਮਾਈਆਂ ਸਫਲ ਕਰੋ ਕਾਰਜ ਵਾਧੇ ਵਧਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਦਾ ਪੂਰੀਆਂ ਕਰੋ ਜੀ ਸਾਰ ਮਿਹਨਤ ਕਰੇ ਆਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਬਿਹਤਰ ਹੁਕਮਨਾਮੇ ਬਖਸ਼ਿਸ਼ ਕਰਕੇ ਉਪਰੰਤ ਲੜੀਵਾਰ ਸਿਆਜ ਪੜ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਚਾੜ ਕੇ ਚੰਨਾ ਤੁਰਾਂ ਦੀ ਬਣਾਓ ਸਹੀ ਪਿਆਰੇ ਮੇਰੇ ਜਿਹਨੇ ਆਪਣੇ ਆਪ ਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਤੋਟ ਨ ਆਵਈ ਖਾਏ ਖਰਚ ਰਹਿੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵ ਕਰਦਾ। ਵੈਰੀ ਮਿੱਤਰ ਸਭ ਕੀਤਿਆਂ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ ਜਾ ਹਰ ਬਖਸ਼ੰਦਾ। ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੈ ਕਾਜ ਸਵਾਰੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹਿਲਾ ਪਹਿਲਾ। ਜੀਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ।
1: ਔਰ ਸਤਿਕਾਰ ਜੋ ਸਾਧ ਸਿੰਘ ਜੀ ਬਾਰੇ ਬਖਸ਼ਿਸ਼ ਕੀਤੀ, ਆਪ ਸਿੰਘ ਬੜੀ ਸ਼ਰਧਾ ਪਾਉਣਾ ਸਹਿਤ ਅਸਾਂ ਨਿੱਕੀ ਜੋ ਬੈਠ ਕੇ ਪਿੱਤਰ ਗੁਬਾਣੀ ਅਸਾਂ ਕੀ ਵਾਦ ਕੀਤੀ ਸਰਣ ਕੀਤੀ ਨੇ, ਉਪਰੰਤ ਅੱਜ ਹੁਕਮਨਾਮੇ ਕਥਾ ਤਿਆਰ ਸਰਣ ਕੀਤੀ ਹੈ, ਦਾਸ ਵਾਲੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤ ਗੁਰਨਾਮੇ ਸਰਣ ਕੀਤੇ ਹਨ। ਸਾਧ ਸਿੰਘ ਅੱਜ ਆਸ ਪਾਸਵਾਂ ਗੁਰੂ ਸਾਹਿਬ ਨਾਲ ਗੁਰਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਜਿਵੇਂ ਨਾਥ ਸਾਲ ਸੌ ਸਾਲ ਦੀ ਜੋ ਡਬਲ ਬਿਲਡਿੰਗ ਦੀ ਕੰਸਟਰਕਸ਼ਨ ਚੱਲ ਰਹੀ ਹੈ, ਉਹਦੇ ਵਾਸਤੇ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਦ ਸਫਲ ਕਰਦੇ ਹਾਂ, ਸੰਗਤਾਂ ਨੇ ਬੇਅੰਤ ਮਾਇਆ ਪੇਟਾ ਕੀਤੀ ਹੈ, ਬਟ ਭਾਗੀ ਹਨ ਸਾਧ ਸਿੰਘ ਜਿਹਨਾਂ ਜਿਹਨਾਂ ਨੇ ਅੱਜ ਤੱਕ ਗੁਰੂ ਘਰ ਵਾਸਤੇ ਮਾਇਆ ਪੇਟਾ ਨਹੀਂ ਕੀਤੀ, ਸਵਾਲ ਤੋਂ ਆਪਣਾ ਸਫਲ ਨਹੀਂ ਕੀਤਾ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪੋ ਆਪਣੀ ਮਾਇਆ ਪੇਟਾ ਕਰਕੇ ਆਪਣੇ ਸਵਾਲ ਸਫਲ ਕਰੋ, ਅਤੇ ਗੁਰੂ ਦੀਆਂ ਜੋ ਬਣ ਰਹੀਆਂ ਡਬਲ ਬਿਲਡਿੰਗ ਜੋ ਬਣ ਰਹੀਆਂ ਨੇ ਇਹਨਾਂ ਵਿੱਚ ਸਾਰੇ ਹਿੱਸਾ ਪਾ ਕੇ ਯੋਗਦਾਨ ਪਾ ਕੇ ਇਹਨਾਂ ਜ਼ਰੂਰ ਵੱਧ ਤੋਂ ਵੱਧ ਸੰਪੂਰਨਤਾ ਵਾਸਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ ਅਸ ਹਰ ਰੋਜ਼ ਲੜੀਵਾਰ ਸਹਿਜ ਪਾਠ ਸਰਵਨ ਕਰ ਰਹੇ ਹਾਂ, ਇਹ ਭੋਗ ਪੈਣਗੇ 21 ਜੂਨ ਨੂੰ। ਤਾਂ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਉਸਨੇ ਜ਼ਰੂਰ ਹਾਜ਼ਰੀਆਂ ਭਰ ਕੇ ਸਰਬੱਤ ਪਹਿਲੇ ਵਾਰ ਸਾਰੇ ਮਿਲ ਕੇ ਅਰਦਾਸ ਕਰੀਏ। ਸਾਧ ਸੰਗਤ ਜੀ ਜੂਨ 15 ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ, ਤੋ ਉਸ ਦਿਨ ਆ ਕੇ ਨਵੇਂ ਆਏ ਮਹੀਨੇ ਜੀ ਕਹਿਣਾ ਅਤੇ ਸਾਰੇ ਮਹੀਨੇ ਸਿਰ ਸੁਖ ਸ਼ਾਂਤੀ ਵਾਸਤੇ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਤੋ ਸਾਧ ਸੰਗਤ ਜੀ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਹਰ ਰੋਜ਼ ਸੁਖਮਨ ਸਾਹਿਬ ਦੇ ਪਾਠ ਹੋਇਆ ਕਰਨਗੇ, ਸ਼ਾਮਾਂ ਨੂੰ 7:30 ਤੋਂ 9:45 ਤੱਕ, 8:45 ਤੱਕ। ਸਾਰੇ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਹਾਜ਼ਰੀਆਂ ਲਵਾਓ। ਸਾਧ ਸੰਗਤ ਜੀ ਜੂਨ 18 ਨੂੰ ਹੋਇਆ ਸ਼ਹੀਦੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਉਸ ਦਿਨ ਜ਼ਰੂਰ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ, ਕਿਉਂਕਿ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ, ਸਾਡੇ ਸਾਰਿਆਂ ਦੇ ਦੁੱਖਾਂ ਨੂੰ ਝੋਲੀ 'ਚ ਪਾ ਕੇ ਆਪ ਕੁਰਬਾਨੀ ਦਿੱਤੀ ਹੈ। ਸੋ ਉਹਨਾਂ ਨੂੰ ਜ਼ਰੂਰ ਯਾਦ ਕਰਦੇ ਹਾਂ, ਆਪਣੇ ਗੁਰੂ ਦੀ ਹਾਸ਼ ਭਰ ਕੇ ਉਹਨਾਂ ਨੂੰ ਸ਼ਰਧਾਂ ਦੀ ਭੇਟ ਕਰਕੇ ਯਾਦ ਕਰਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਾਧ ਸੰਗਤ ਜੀ ਪਾਸੋਂ ਤਿਆਰ ਨੇ ਪਾਠ ਆਰੰਭ ਕਰਨਗੇ, ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਨਾਲ ਜੁੜਦੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਪਵਿੱਤਰ ਅੰਗ 397 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 397 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ,

नानक का पात साह दिसै जाहरा आसा महल्ला पंजवा लाख भगत आराध्य ते।

ਏਕ ਸਾਹਿਬ ਸਿਰ ਛੱਤ ਦੂਜਾ ਨਾਹੀ ਕੋਇ ਜਿਉ ਭਾਵੈ ਤਿਉ ਰਾਖ ਰੱਖਣ ਹਾਰਿਆ ਤੁਝ ਬਿਨ ਅਵਰ ਨਾ

रस कस सब लागे आव मीत इकत्तर होए, रस कस सब पुंचो है अमृत नाम।

ਆਪਣੀ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇਮ ਨਿਭਾਹਿਓ ਸਤਿਗੁਰੂ

ਉਹ ਸੁਹੇਲਾ ਸਤ ਸੁਖੀ ਸਭ ਭ੍ਰਮ ਭਾਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਣ ਸਗਲ ਵਿਦ ਸੋ ਸਤਿਗੁਰੂ ਹਮਾਰਾ ਰਹਾਉ।

ਤਾ ਮਹੱਲਾ ਪੰਜਵਾ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕਿਛ ਤਾ ਕਾ ਕਾਂਢੀ ਹੈ ਥੋੜਾ ਅਰਮੂਚਾ ਜੀ ਪ੍ਰਾਨ ਮੇਰਾ ਧਨੂ ਸਾਹਿਬ ਕੀ ਮਨੀਆ ਨਾਮ ਜਿਸੈ ਕੈ ਊਜਲੀ ਤਿਸ ਦਾਸੀ ਗਣੀਆ ਰਹਾਓ ਵੇ ਪਰਵਾਹ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ।

ਖਾਉ। ਭਰਤਾ ਕਹਿ ਸੁਮਾਨੀਐ ਇਹੋ ਸੀਗਾਰ ਬਣਾਏਰੀ, ਦੂਜਾ ਭਾਉ ਵਿਸਾਰੀਐ ਇਹੋ ਤੰਬੋਲਾ ਖਾਏਰੀ। ਗੁਰ ਕਾ ਸ਼ਬਦ ਕਰ ਦੀਪਕੋ, ਹੇ ਸਤ ਕੀ ਸੇਜ ਬਿਛਾਏਰੀ। ਆਠ ਪਹਿਰ ਕਰ ਜੋੜ ਰਹੋ, ਤੋ ਭੇਟੈ ਹਰ ਰਾਏਰੀ। ਤਿਸ ਹੀ ਚੱਜ ਸੀਗਾਰ ਸਭ ਸਾਈ ਰੂਪ ਅਪਾਰਰੀ। ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰਰੀ। ਆਸਾ

ਹਰਿਆ ਜਿਸ ਮਿਲ ਸੱਚ ਸੁਆਉ ਰਹਾਉ ਸਗੁਨ ਅਪ ਸਗੁਨ ਤਿਸ ਕੋ ਲਗਹਿ ਜਿਸ ਚੀਤ ਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਦਾਨ ਜਪ ਤਪ ਜਿਤੇ ਸਭ ਉਪਰ ਨਾਮ ਹਰ।

ਮਹਿਲ ਦੁਲਭਾਵੋਂ ਅਗਮ ਅਗਮ ਆਗਾਧ ਬੂਧ ਕੀਮਤ ਪਰੈ ਨ ਪਾਵੋ ਤਾਕੀ ਸਰਨ ਸਤਪੁਰਖ ਕੀ ਸਤਪੁਰਖ ਸਤਗੁਰ ਪੁਰਖ ਧਿਆਵੋ ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨਕੋ ਮਹਿਲ ਦੁਲਭਾਵੋ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨ ਪਾਵੋ ਤਾ ਕੀ ਸਰਨ ਸਤ ਪੁਰਖ ਕੀ ਸਤ ਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਧ ਗਿਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾਂ।

ਆਇਆ ਰਹਾਉ। ਪਲਕ ਦ੍ਰਿਸ਼ਟ ਦੇਖ ਭੂਲੋ ਆਕ ਨੀਮ ਕੋ ਤੁਮਰ, ਜੈਸਾ ਸੰਗ ਬਿਸਿਅਰ ਸਿਉ ਹੈ ਰੇ, ਤੈਸੋ ਹੀ ਇਹ ਪਰਗ੍ਰਹਿ। ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ, ਛੋੜ ਜਾਹੇ ਤਿਨਹੀ ਸਿਉ ਸੰਗੀ, ਸਾਜਨ ਸਿਉ ਬੈਰਾਨਾ। ਸਗਲ ਸੰਸਾਰ

ਦਾ ਮਹੱਲਾ ਪੰਜਵਾਂ ਦੁੱਬ ਦੇ ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੌਲੇ ਬਾਂਧੇ ਫਿਰ ਪਾਛੈ।

ਠਹਿਰੇ ਘੁੰਮਣ ਘੇਰ ਅਗਾਹ ਗਾਖਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੂਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ ਪੰਜਵਾਂ ਦੁਪਦੇ

ਮਹੱਲਾ ਪੰਜਵਾਂ। ਨੀਕੀ ਜੀ ਕੀ ਹਰ ਕਥਾ ਉਤਮ, ਆਨ ਸਗਲ ਰਸ ਫਿੱਕੀ ਰੇ ਰਹਾਉ, ਬਹੁ ਗੁਣ ਧੁਨ ਮੁਨ ਜਨ ਖਟ ਬੇਤੇ, ਅਵਰ ਨ ਕਿਛ ਲਾਈ ਕੀ ਰੇ, ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀ ਕੀ ਰੇ। ਆਸਾ ਮਹੱਲਾ ਪੰਜਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਮਨ ਤੇ ਟਾਰੀ ਰੇ ਰਹਾਉ, ਦਰਸ਼ਨ ਪਰਸਨ ਸਰਸਨ ਹਰਸਨ ਰੰਗ।

ਰਹਾਓ। ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ। ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ। ਹਉ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਿਆਗ ਸਗਲ ਸਿਆਣਪਾ ਭਜ ਪਾਰ ਬ੍ਰਹਮ ਨਿਰੰਕਾਰ। ਏਕ ਸਾਚੇ ਨਾਮ ਬਾਜਹੁ ਸਗਲ ਦੀ ਸਹਿਚਾਰ। ਸੋ ਪ੍ਰਭ ਜਾਣੀਐ ਸਦ ਸੰਗ

ਆਪ ਕਿਰਪਾਲ ਕਿਰਪਾ ਪ੍ਰਵਧਾਰੀ ਸਤਿਗੁਰ ਬਖਸ਼ਿਆ ਹਰ ਨਾਮ ਕਲ ਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮਹਿ ਰਿਹਾ ਸਮਾਏ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਿਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮੂ ਜੁਗਾ ਮਾਹੇ ਇਹ ਕਰ ਕਰੇ ਸੋ ਇਹ ਕਰ ਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਜਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਸਮਾਂ ਹੁਕਮ ਹੋਇਆ ਸੀ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਾਰੇ।

ਗੁਰੂ ਪ੍ਰਬੰਧਕ ਸਾਹਿਬਾਨ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ, ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ ਆਪਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ, ਨਾਲ ਹੀ ਅਰਦਾਸ ਵਿੱਚ ਆਪਾਂ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇਲੇ ਸਗਲ ਜਗਤ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਕਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ

0: ਸੋ ਅਗਲਾ ਪ੍ਰੋਗਰਾਮ ਮਾਨਯੋਗ ਸਕੱਤਰ ਸਾਹਿਬ ਜੀ ਕੋਲ ਆਪ ਜੀ ਸਰਵਣ ਕਰੋ।
1: ਕਰਪੂਰ ਹੈ ਕਿਰਪਾ ਧਾਰੀ, ਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ, ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਆਰੰਭ ਕਰਨ ਜਾ ਰਹੇ ਹਾਂ ਆਨੰਦ ਕਾਰਜ। ਕਾਕਾ ਕਰਨਵੀਰ ਸਿੰਘ ਬੈਂਸ, ਪੁੱਤਰ ਸਰਦਾਰ ਹਰਿੰਦਰ ਸਿੰਘ ਬੈਂਸ ਅਤੇ ਬੀਬੀ ਤਰਨ ਪਵਨ ਕੌਰ ਬੈਂਸ ਦੇ ਆਨੰਦ ਕਾਰਜ ਹੋਣਗੇ। ਬੱਚੀ ਕੋਮਲ ਕੌਰ ਢਿੱਲੋਂ, ਜੋ ਸਪੁੱਤਰੀ ਹੈ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ ਅਤੇ ਬੀਬੀ ਅਮਨਦੀਪ ਕੌਰ ਢਿੱਲੋਂ ਦੀ। ਸਭ ਤੋਂ ਪਹਿਲਾਂ ਆਪ ਸਭ ਨੂੰ ਸਿੱਖ ਵਾਰ ਦਾ ਚੈਨਲ ਦੇ ਵੱਲੋਂ ਜੀਓ ਆਇਆਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ, ਅਤੇ ਗੁਰੂ ਕਿਰਪਾ ਕਰੇ ਆਪਾਂ ਗੁਰੂ ਦੀਆਂ ਬਖਸ਼ਾਂ ਲਈਏ ਖੁਸ਼ੀਆਂ ਦੇ ਸਮੇਂ 'ਤੇ। ਅਤੇ ਆਨੰਦ ਕਾਰਜ ਦੀ ਰਸਮ ਦੇ ਕੁਝ ਹਿੱਸੇ ਨੇ ਜੀ। ਥੈਂਕ ਯੂ। ਪਹਿਲਾ ਹਿੱਸਾ ਹੋਵੇਗਾ ਜੀ ਰਾਹੀ ਬਾਣੀ ਦੇ ਸ਼ਬਦ ਦਾ ਕੀਰਤਨ। ਕੀਤਾ ਲੋੜੀਏ ਕੰਮ ਸੁਹਾਰ ਪਿਆ ਆਖੀਏ, ਕਾਲਜ ਦੇ ਸਵਾਲ ਸਤਿਗੁਰ ਸੱਚ ਆਖੀਏ। ਆਪਾਂ ਨੂੰ ਬਹੁਤਿਆਂ ਨੂੰ ਪਤਾ, ਮੈਂ ਜਾਣ ਕੇ ਦੁਹਰਾਉਂਦਾ ਹੁੰਦਾ ਇੱਥੇ ਇੱਕ ਦੋ ਮਿੰਟ ਲਾ ਕੇ। ਹਾਂ, ਕੈਮਰਾਮੈਨ ਪਲੀਜ਼, ਆਈ ਡੋਂਟ ਵਾਂਟ ਯੂ ਟੂ ਬੀ ਇਨ ਬਿਟਵੀਨ ਮੀ ਐਂਡ ਦ ਕਪਲ। ਥੈਂਕ ਯੂ। ਆਮ ਏ ਵੀ ਅਡਰੈਸਿੰਗ ਦੈਮ। ਥੈਂਕ ਯੂ। ਸੋ ਪਹਿਲਾ ਹਿੱਸਾ ਹੈ ਜੀ ਇਲਾਹੀ ਬਾਂਡੇ ਸ਼ਬਦ ਦਾ ਕੀਰਤਨ, ਉਸ ਦੇ ਨਾਲ ਹੀ ਹੋਵੇਗੀ ਜੀ ਅਰਦਾਸ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ, ਅਕਾਲ ਪੁਰਖ ਪਾਸ, ਵਿਆਹ ਦੇ ਸ਼ੁਭ ਕੰਮ ਵਾਸਤੇ, ਆਰੰਭ ਕਰਨ ਵਾਸਤੇ ਆਗਿਆ ਲਈ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਖੜ੍ਹੇ ਹੋਣਗੇ। ਬਾਕੀ ਸੰਗਤਾਂ ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਬੈਠੇ ਹੋ, ਉਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ਦੇ ਹੋਏ ਬਿਰਾਜਮਾਨ ਰਹਿਣਾ ਜੀ ਬੈਠੇ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ, ਅਤੇ ਹੁਕਮਨਾਮੇ ਦੇ ਨਾਲ ਹੀ ਫਿਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪੱਲੇ ਵਾਸਤੇ ਇਸ਼ਾਰਾ ਕਰਨਗੇ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ ਜੀ ਨੂੰ। ਉਹ ਆਓ, ਕਾਕਾ ਕਰਨਵੀਰ ਸਿੰਘ ਬੈਂਸ ਦਾ ਪੱਲਾ ਆਪਣੀ ਬੇਟੀ ਨੂੰ ਪਕੜਾਉਣਗੇ। ਇਸ ਸਮੇਂ ਪੱਲੇ ਮੈਂ ਚੈਂਡੇ ਲਾਗੀ ਦਾ ਸ਼ਬਦ ਗਾਇਨ ਕਰ ਰਹੇ ਹੋਣਗੇ ਸਾਡੇ ਕੀਰਤਨੀ ਜਥਾ ਭਾਈ ਸਾਹਿਬ ਵੱਲ ਲਾਕਣ ਸਿੰਘ ਜੀ ਅਤੇ ਉਹਨਾਂ ਦਾ ਜਥਾ। ਉਸ ਤੋਂ ਬਾਅਦ ਫਿਰ ਪੱਲੇ ਦੀ ਰਸਮ ਤੋਂ ਬਾਅਦ ਹੋ ਜਾਣਾ ਜੀ ਫਿਰ ਅਸਲੀ ਹਿੱਸਾ ਆਨੰਦ ਕਾਰਜ ਦਾ, ਲਾਵਾਂ। ਲਾਵਾਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ੀਆਂ ਨੇ ਸਾਨੂੰ, ਸੂਹੀ ਰਾਗ ਦੇ ਅੰਦਰ ਨੇ। ਖੁਸ਼ੀ ਦਾ ਰਾਗ ਹੈ, ਖੁਸ਼ੀ ਦਾ ਰਾਗ 12 ਤੋਂ ਪਹਿਲਾਂ ਹੁੰਦਾ, ਗਾਇਨ ਕੀਤਾ ਜਾਂਦਾ। ਆਪ ਸਾਹਿਬ ਦਾ ਧੰਨਵਾਦ ਜੋ ਆਪ ਜੀ ਨੇ 12 ਤੋਂ ਪਹਿਲਾਂ ਆ ਕੇ ਹਾਜ਼ਰੀਆਂ ਭਰ ਰਹੇ ਹੋ, ਅਤੇ ਆਪਾਂ 12 ਤੋਂ ਪਹਿਲਾਂ ਹੀ ਪ੍ਰੋਗਰਾਮ ਆਰੰਭ ਕਰ ਰਹੇ ਹਾਂ ਗੁਰੂ ਜੀ ਬਖਸ਼ ਦੁਆਰਾ। ਅਤੇ ਇੱਕ ਇੱਕ ਲਾਮ ਦਾ ਪਾਠ ਕੀਤਾ ਜਾਣਾ ਵਾਰੀ ਵਾਰੀ, ਚਾਰ ਪ੍ਰਕਰਮਾਂ ਵੀ ਨਾਲ ਹੋਣੀਆਂ ਚੌਹਾਂ ਲਾਵਾਂ ਦੇ ਨਾਲ। ਪਹਿਲੀ ਲਾਮ ਦੇ ਪਾਠ 'ਤੇ ਅਖੀਰਲੀਆਂ ਤੁੱਕਾਂ ਜਦੋਂ ਦੁਹਰਾਈਆਂ ਜਾਣਗੀਆਂ, ਧੰਨ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਦੁਬਾਰਾ ਜਦੋਂ ਆਪ ਜੋੜੇ ਨੇ ਸੁਣਿਆ, ਸੁਭਾਗ ਜੋੜੇ ਨੇ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਮੱਥਾ ਟੇਕ ਕੇ ਅਤੇ ਫਿਰ ਮੇਰੇ ਵਾਲੇ ਪਾਸੇ ਨੂੰ ਤੁਰਨਾ ਹੈਗਾ। ਕਰਨਵੀਰ ਸਿੰਘ ਬੈਂਸ ਨੇ ਅੱਗੇ ਅੱਗੇ ਅਤੇ ਬੇਟੀ ਕੋਮਲ ਕੌਰ ਢਿੱਲੋਂ ਨੇ ਪਿੱਛੇ ਪਿੱਛੇ ਚੱਲਣਾ। ਗੁਰਮਰਿਆਦਾ ਅਨੁਸਾਰ ਇਹ ਹੈ ਜੀ, ਅਕੋਰਡਿੰਗ ਟੂ ਦ ਸਿੱਖ ਰਾਈਟਸ, ਅਤੇ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਚੱਲਣਾ ਹੈਗਾ। ਉਸਦੇ ਨਾਲ ਨਾਮਾਂ ਦਾ ਪਾਠ ਵੀ ਕਰਨਗੇ ਸਾਡਾ ਕੀਰਤਨ ਜਥਾ। ਆਪ ਜੀ ਨੇ ਪ੍ਰਕਰਮ ਕਰਕੇ ਪਹਿਲੀ, ਫਿਰ ਮੱਥਾ ਟੇਕ ਕੇ ਫਿਰ ਬੈਠ ਜਾਣਾ। ਮੈਂ ਇੱਥੇ ਪੁੱਛ ਲਵਾਂ, ਆਪ ਜੀ ਨੇ ਫੈਸਲਾ ਕੀਤਾ ਖੜ੍ਹੇ ਹੋ ਕੇ ਲਾਵਾਂ ਸੁਣਨ ਦਾ ਪਾਠ ਜਾਂ ਕਿ ਬੈਠ ਕੇ? ਹਾਂਜੀ, ਖੜ੍ਹੇ ਹੋ ਕੇ ਤਾਂ ਮੈਨੂੰ ਅੱਜ ਤਾਂ ਇਸ਼ਾਰਾ ਕਰ ਦਿਓ, ਖੜ੍ਹੇ ਹੋ ਕੇ ਅੱਜ ਕਿ ਬੈਠੇ?
0: ਬੱਚਿਆਂ ਨੂੰ
1: ਬੈਠੇ ਆ ਜੀ, ਠੀਕ ਹੈ, ਚਲੋ ਬੈਠ ਕੇ ਵੀ ਠੀਕ ਹੈ, ਦੋਨੋਂ ਤਰ੍ਹਾਂ ਠੀਕ ਆ, ਹੁਣ ਜ਼ਿਆਦਾ ਦੋਨੋਂ ਆਉਂਦੇ ਨੇ। ਸੋ ਪਹਿਲੀ ਪ੍ਰਕਾਰ ਅਤੇ ਸੰਪੂਰਨ ਅਤੇ ਆਪ ਜੀ ਨੇ ਮੱਥਾ ਟੇਕ ਕੇ ਬੈਠ ਜਾਣਾ, ਫਿਰ ਖੜ੍ਹੇ ਹੋ ਕੇ ਆ ਜੀ। ਸੋਰੀ, ਆਈ ਵਾਸ ਨੋਟ ਸਪੀਕਿੰਗ ਇੰਗਲਿਸ਼, ਆਈ ਐਮ ਸੋਰੀ, ਆਈ ਹੈਵ ਟੂ ਸਪੀਕ ਇੰਗਲਿਸ਼ ਸਮਟਾਈਮਸ, ਨਾਓ ਆਈ ਰਿਅਲਾਈਜ਼ ਦੈਟ, ਸੋ ਦੈਟਸ ਗੁੱਡ। ਸੋ ਐਜ਼ ਯੂ ਫਿਨਿਸ਼ ਯੂਅਰ ਫਸਟ ਟਾਊਨ, ਯੂ ਗੋ ਐਂਡ ਅਬਾਊਟ ਟੂ ਗੁਰੂ ਗ੍ਰੰਥ ਸਾਹਿਬ, ਸਿੱਟ ਡਾਊਨ, ਸੋਰੀ ਸਟੈਂਡ ਅਪ ਅਗੇਨ ਟੂ ਲਿਸਨ ਟੂ ਦਾ ਪਾਰਟ ਆਫ ਸੈਕਿੰਡ ਲਾਮ, ਦੈਨ Again, at the end of that, Bhautu Guru Granth Sahib, start your parikrama of second one. And like the third one, then the fourth one, there are only four lamas and four parikramas in Sikh. Rest Marjada. Remember that part. And then we will have few more holy hymns sung by our Kirtani Jatha Bhai Sahib Lakhan Singh Ji. After that, we will go for Ardas. Sare Ardas Lai Khade Hovange. Phir us to baad, Chare Lama Puriyan Hon To. Te Spaak Jodi Ne Jad Chare Lama Ho Gayi De, Phir Baith Jana Unhone. Once you finish four parikramas, then you will sit down to listen to the rest of the singing of the same holy hymns. Then we will tell you to stand for Ardas, in which everybody will stand. Then we will have again Hukamnama. After Hukamnama, we will have a few more things to finish, then conclude and honor the couple. Phir aap aage chaliye hun, shuru kariye, bahutian pata hai ga ji, te Punjabi ji naal dassan dassan sama bach jauga. Aao hun aap guru di baksh liye, shabd da kirtan sarvan kariye, listen to the holy hymn, Kita Lori Kam Swar Pya Ki Kaal Jai Swar Sat Gur Sat Sakhi Hai. Vaheguru Ji Ka Khalsa, Vaheguru Ji Ki Fateh.

sarmadı.

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਬੱਚੀ ਦੇ ਪਰਿਵਾਰ ਨੂੰ ਕਿ ਉਹ ਪੱਲੇ ਦੀ ਰਸਮ ਅਦਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਨੂੰ ਕਿ ਆਪ ਜੀ ਨੇ ਹੁਣ ਧਿਆਨ ਨਾਲ ਸਰਵਣ ਕਰਨਾ ਹੈ। ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਗ੍ਰਿਸ਼ ਧਰਮ ਅੰਦਰ ਪ੍ਰਵੇਸ਼ ਕਰਨ ਦੇ ਲਈ ਹਰ ਸਿੱਖ ਬੱਚੀ ਔਰ ਬੱਚੇ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਜਦੋਂ ਵੀ ਗ੍ਰਿਸ਼ ਵਿੱਚ ਪ੍ਰਵੇਸ਼ ਕਰਨਾ ਹੈ, ਗੁਰੂ ਚਰਨਾਂ ਵਿੱਚ ਆ ਕਰਕੇ ਆਨੰਦ ਸੰਸਕਾਰ ਜੋ ਸਿੱਖਾਂ ਨੂੰ ਪ੍ਰਾਪਤ ਹੋਇਆ ਹੈ ਉਹਦੀ ਮਰਿਆਦਾ ਅਨੁਸਾਰ ਆਪਣਾ ਜੀਵਨ ਪ੍ਰਾਰੰਭ ਕਰਨਾ ਹੈ। ਸੋ ਸੂਹੀ ਰਾਗ ਅੰਦਰ ਚਾਰ ਲਾਵਾਂ ਦਾ ਪਾਠ ਹੈ। ਜਦੋਂ ਵੀ ਪਹਿਲੀ ਲਾਂ ਦਾ ਪਾਠ ਸੰਪੂਰਨ ਹੋਏਗਾ, ਆਪ ਜੀਆਂ ਨੇ ਮੱਥਾ ਟੇਕ ਕੇ ਆਪਣੇ ਅਸਥਾਨ ਤੋਂ ਪਰਿਕਰਮਾ ਸ਼ੁਰੂ ਕਰਨੀ ਹੈ। ਫਿਰ ਮੱਥਾ ਟੇਕ ਕੇ ਆਪਣੇ ਅਸਥਾਨ 'ਤੇ ਅਗਲੀ ਲਾਂਵ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਲਾਂ 'ਤੇ ਆਪ ਜੀ ਨੇ ਮੱਥਾ ਟੇਕ ਕਰਕੇ ਆਪਣਾ ਪਰਿਕਰਮਾ ਸ਼ੁਰੂ ਕਰਨੀ ਹੈ ਅਤੇ ਮੱਥਾ ਟੇਕ ਕਰਕੇ ਹੀ ਆਪਣੀ ਪਰਿਕਰਮਾ ਦੀ ਸਮਾਪਤੀ ਕਰਨੀ ਹੈ। ਜਦੋਂ ਵੀ ਲਾਂਵ ਦੀ ਸੰਪੂਰਨਤਾ ਹੋਏਗੀ, ਅਖੀਰਲੀਆਂ ਪੰਕਤੀਆਂ ਦੁਹਰਾਈਆਂ ਜਾਣਗੀਆਂ। ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ। ਬੇਨਤੀ ਹੈ ਕਿ ਹੁਣ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਤਾਂ ਜੋ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ। ਲਾਵਾਂ ਸਰਵਣ ਕਰਨ ਵਾਸਤੇ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣੀ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੋ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਗੁਰੂ ਗਰੀਬ ਨਿਵਾਜ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕਾ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗਰੀਬ ਨੂੰ ਅੱਜ ਆਪ ਜੀ ਨੇ ਕਿਰਪਾ ਕੀਤੀ, ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਕਰਨਵੀਰ ਸਿੰਘ ਬੈਂਸ, ਸਪੁੱਤਰ ਸਰਦਾਰ ਹਰਿੰਦਰ ਸਿੰਘ ਬੈਂਸ, ਬੀਬੀ ਤਰਭਵਨ ਕੌਰ ਬੈਂਸ ਅਤੇ ਬੱਚੀ ਕੋਮਲ ਕੌਰ ਢਿੱਲੋਂ, ਸਪੁੱਤਰੀ ਸਰਦਾਰ ਦਿਲਪ੍ਰੀਤ ਸਿੰਘ ਢਿੱਲੋਂ, ਬੀਬੀ ਅਮਨਦੀਪ ਕੌਰ ਢਿੱਲੋਂ, ਗਰੀਬ ਨਿਵਾਜ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੂ ਜੀਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮਿਹਰਾਂ ਭਰਿਆ ਹੱਥ ਬਣਾਈ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਪ੍ਰਦਾਨ ਕਰਨੀ, ਰਹਿਮਤ ਕਰਨੀ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸਦਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਗੁਰਮਤ ਅਨੁਸਾਰ ਜੀਵਨ ਜਿਉਣ ਦੀ ਆਪ ਜੀ ਨੇ ਜਾਂਚ ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਸਤਿਗੁਰੂ ਜੀ ਇਸ ਵਕਤ ਆਪ ਜੀ ਨੂੰ ਸੁੰਦਰ ਪੋਸ਼ਾਕੇ ਸੁਭਾਗ ਜੋੜੀ ਵੱਲੋਂ ਭੇਟ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੁੱਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਰਹਿਮਤ ਕਰਨੀ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਭੇਟ ਕੀਤੀਆਂ ਆਪ ਜੀ ਨੇ ਸਮੂਹ ਸੰਗਤ ਦੀਆਂ ਹਾਜ਼ਰੀਆਂ, ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ ਸੇਵਕਾਂ ਦੇ ਕਾਰਜ ਰਾਸ ਕਰਨੇ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਐਸ ਵਕਤ ਆਪ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੈਂਡੀ ਬੰਦਤ ਮੈਂ ਕੋਈ ਨਾ ਦਿਖਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਖੁਸ਼ੀਆਂ ਅਤੇ ਅਮੰਗਾਂ ਭਰੇ ਸਮੇਂ 'ਤੇ ਜਦੋਂ ਵਿਆਹਤਾ ਜੋੜੀ ਕਰਨਵੀਰ ਸਿੰਘ ਬੈਂਸ ਅਤੇ ਕੋਮਲ ਕੌਰ ਢਿੱਲੋਂ ਦੀ ਅਨੰਦ ਕਾਰਜ ਤੰਤ ਗੁਰੂ ਗ੍ਰੰਥ ਸਾਹਿਬ ਜੀ ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਨਿਰਵਿਘਨਤਾ ਸਹਿਜ ਸੰਪੂਰਨ ਹੋਏ ਨੇ, ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਮੂਹ ਆਇਆਂ ਪ੍ਰਾਹੁਣਿਆਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਨੂੰ ਸਭ ਨਾਲ ਵੀ ਲੱਖ ਲੱਖ ਵਧਾਈ ਹੋਵੇ। ਨਾਲ ਅਰਦਾਸ ਕਰਦਾ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੋ ਵਿਚਾਰ ਅਤੇ ਹਰੀ ਗੁਰਬਾਣੀ ਦਾ ਫਰਮਾਨ ਹੈਗਾ। ਅਕਾਲ ਪੁਰਖ ਉਹਨਾਂ ਨੂੰ ਵਿਆਹਤਾ ਜੀਵਨ ਦੀਆਂ, ਮੈਰਿਡ ਲਾਈਫ ਦੀਆਂ ਸਾਰੀਆਂ ਹੀ ਖੁਸ਼ੀਆਂ ਬਖਸ਼ੇ ਅਤੇ ਦੋਨਾਂ ਪਰਿਵਾਰਾਂ ਦਾ ਪਿਆਰ ਸਦਾ ਲਈ ਬਣਿਆ ਰਹੇ। ਇਸ 'ਤੇ ਪਿਆਰ ਅਤੇ ਸਤਿਕਾਰ ਗੁਰੂ ਕਿਰਪਾ ਕਰੇ ਅਤੇ ਨਾਲ ਅੱਜ ਤੋਂ ਆਪ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ, ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ, ਸਾਖ ਸੰਬੰਧੀਆਂ ਦੀ ਸੇਵਾ ਅਤੇ ਪਿਆਰ ਸਤਿਕਾਰ ਦੇਣਾ ਸੀ, ਉੱਥੇ ਆਪ ਜੀ ਨੇ ਆਪਣੇ ਸਪਾਊਸ ਦੇ ਵੀ, ਮਾਤਾ ਪਿਤਾ ਅਤੇ ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ ਵੀ ਪਿਆਰ ਅਤੇ ਸਤਿਕਾਰ ਉਸੇ ਤਰ੍ਹਾਂ ਦੇਣਾ ਜੀ। ਅਤੇ ਹੋਰ ਕਾਫੀ ਕੁਛ ਹੈ, ਮੈਂ ਅੱਗੇ ਜਾਣ ਤੋਂ ਪਹਿਲਾਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਜੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨ ਜੀ, ਜੋ ਸਾਡਾ ਇਸ ਗੁਰੂ ਘਰ ਦਾ ਰਵਾਇਤ ਹੈਗੀ ਉਸ ਦੇ ਅਨੁਸਾਰ, ਮਰਿਆਦਾ ਅਨੁਸਾਰ।

ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਨਵਨੀਤ ਸਿੰਘ ਜੀ ਆਪ ਜੀ ਦਾ ਸੇਵਾ ਨਿਭਾਉਣ ਲਈ। ਆਪ ਜੀ ਨੇ ਵੇਖਿਆ ਕਿ ਦੋਨਾਂ ਨੂੰ ਹੀ ਸਨਮਾਨ ਬਰਾਬਰ ਦਿੱਤਾ ਗਿਆ। ਸਿੱਖ ਧਰਮ ਦੇ ਅੰਦਰ ਪਤੀ ਅਤੇ ਪਤਨੀ ਦਾ ਬਰਾਬਰ ਦਾ ਦਰਜਾ ਹੈਗਾ। ਇਨ ਸਿੱਖਇਜ਼ਮ ਹਸਬੈਂਡ ਐਂਡ ਵਾਈਫ ਹੈਵ ਦਾ ਈਕੁਅਲ ਸਟੈਟਸ ਦੇ ਸਟਾਰਟਡ ਵਿਦ ਆਵਰ ਫਾਊਂਡਰਸ ਆਫ ਸਿੱਖਇਜ਼ਮ ਇਟ ਸਟਾਰਟਡ ਔਨ ਡੇ ਵਨ ਅਦਰ ਪੀਪਲ ਅਦਰ ਕੰਟਰੀਜ਼ ਅਦਰ ਰਿਲੀਜਨਸ ਆਰ ਮੇਕਿੰਗ ਰੂਲਸ ਐਂਡ ਰੈਗੂਲੇਸ਼ਨਸ ਨਾਓ ਵੀ ਆਰ ਲੱਕੀ ਵੀ ਹੈਡ ਇਟ ਔਨ ਡੇ ਵਨ ਸੋ ਥੋੜ੍ਹਾ ਇੰਗਲਿਸ਼ ਵਿੱਚ ਦੱਸ ਦਿਆਂ I congratulate the married couple and pray to God for their, you know, having the relationship forever and forever. So that's what I said in, you know, my own language. Now I'll go further in Punjabi language, so I'll keep switching back and forth for non-Punjabi speakers also. So as you have seen that in Sikhism, there are two aspects. One is service, the seva in Punjabi, and simran means keep God in mind all the time. Those are two aspects of our religion that I'm telling the couple to follow to have a very, very happy and successful life. Also, it's so easy, according to Sikhism, when you make a mistake, you tell your spouse, I'm sorry. So easy. And go from there. But do it very honestly. Honesty and faithfulness are the two main factors in any married life. So make sure you remember those two. Also, you are giving the scarf of honor that we did to both of you, they are helping you to remember in your life that you both got married in front of Guru Granth Sahib, being God in Sikhism and in congregation. So that means you have to keep this relation very, very tactful and all the time respect the relationship so that that will help you in your married life. ਸੋ ਦੋਨਾਂ ਨੂੰ ਮੈਂ ਦੱਸਿਆ ਕਿ ਉਹਨਾਂ ਨੇ ਜਿਹੜੇ ਸਰੋਪੇ ਦਿੱਤੇ ਹੈਗੇ ਆ ਉਹ ਇਸ ਲਈ ਦਿੱਤੇ ਕਿ ਉਹਨਾਂ ਨੂੰ ਵੇਖ ਕੇ ਯਾਦ ਕਰ ਲਿਆ ਕਰਨ ਅਤੇ ਉਹਨਾਂ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਅਤੇ ਭਰੀ ਸੰਗਤ ਦੇ ਵਿੱਚ ਹੋਇਆ ਅਤੇ ਯੂ ਬੋਥ ਹੈਵ ਟੇਕਨ ਵਾਓ ਵਿਦਆਊਟ ਸਪੀਕਿੰਗ ਐਂਡ ਟੇਕਿੰਗ ਫੋਰ ਰਾਊਂਡਸ ਟੂ ਸਟੇਅ ਟੂਗੈਦਰ ਇਨ ਦਿਸ ਲਾਈਫ ਦੈਟਸ ਅਨਦਰ ਆਸਪੈਕਟ ਆਫ ਸਿੱਖਇਜ਼ਮ ਸੋ ਰਿਮੈਂਬਰ ਦੈਟ ਪਾਰਟ ਆਲਸੋ Anybody wants to come and congratulate the couple? I request humbly anybody can come from either side. No, that's fine with me then. So, nahi koi bhi aana chahunda podium to theek hai fir aap samapti kariye itthe hi. So, with that ceremonies are complete. I appreciate you coming here. I'm thankful to all the non-Punjabi speakers and Punjabi speakers for coming here and attending the marriage. It's very commendable on behalf of the both families. Dona parivar de sadde the aap ji ne aake jo haziriyan bhariyan guru sahib de darbar diyan jithe aap ji ne vyah di ronak vadhai ਉੱਥੇ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਵੀ ਵਧਾਈ ਹੈ ਮੈਂ ਕਿਉਂ ਕਿਹਾ ਇਹ ਸ਼ਾਨ ਦੀ ਗੱਲ ਕਿਉਂਕਿ ਸ਼ਾਨ ਜੋ ਹੈ ਉਹ ਸੰਗਤ ਅਤੇ ਗੁਰੂ ਨਾਲ ਬਣਦੀ ਹੈ ਵਿੱਚ ਸੰਗਤ ਹਰ ਪਾ ਵਸਿਆ ਜੀ ਉਹ ਇਸ ਕਰਕੇ ਗੁਰਬਾਣੀ ਦਾ ਫਰਮਾਨ ਹੈ ਗੋਡ ਇਜ਼ ਇਨ ਦਾ ਕਨਗਰੀਗੇਸ਼ਨ ਵੈਨ ਗੁਰੂ ਇਜ਼ ਪ੍ਰੈਜੈਂਟ ਦੈਟਸ ਦਾ ਮੀਨਿੰਗ ਆਫ ਵਟ ਆਈ ਸੈਡ ਇਨ ਗੁਰਬਾਣੀ ਸੋ ਧੰਨਵਾਦ ਹੈ ਇੱਥੇ ਭਾਈ ਸਾਹਿਬ ਲਾਖਣ ਸਿੰਘ ਜੀ ਦੇ ਨਾਲ ਕੀਰਤਨ ਜਥੇ ਦਾ ਜਿਹਨਾਂ ਨੇ ਸਾਨੂੰ ਰਾਹੀ ਬਣ ਦੇ ਕੀਰਤਨ ਢੁਕਵੇਂ ਕੀਰਤਨ ਸਰਵਨ ਕਰਾਏ ਨੇ ਧੰਨਵਾਦ ਹੈ ਭਾਈ ਸਾਹਿਬ ਨਵਦੀਪ ਸਿੰਘ ਜੀ ਦਾ ਜਿਹਨਾਂ ਨੇ ਸਾਰਾ ਪ੍ਰੋਗਰਾਮ ਜੋ ਸੀ ਉਹ ਗੁਰਬਾਣੀ ਅਨੁਸਾਰ ਰਹਿਤ ਹੁਣ ਜ਼ਿਆਦਾ ਅਨੁਸਾਰ ਆਪ ਜੀ ਨੂੰ ਸਰਵਨ ਕਰਾਇਆ ਹੈਗਾ ਗੁਰਬਾਣੀ ਸਰਵਨ ਕਰਾਈ ਨਾਵਾਂ ਦਾ ਪਾਠ ਸਭ ਕੁਛ ਅਤੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ
ਸਮੂਹ ਕਮੇਟੀ ਮੈਂਬਰਾਂ ਦਾ ਜਿਹੜੇ ਸਾਨੂੰ ਇਹ ਸੇਵਾ ਦਿੰਦੇ ਨੇ, ਮੈਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ, ਸਾਰੇ ਕਮੇਟੀ ਮੈਂਬਰਾਂ ਦਾ ਕਿ ਉਹ ਮੈਨੂੰ ਸੇਵਾ, ਆਪ ਸੰਗਤਾਂ ਦਾ ਵੀ ਸੇਵਾ ਦੇਣ ਲਈ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤਰਾਏ ਮਨ ਜਿੰਨਿਆ ਫਲ ਪਾਵਣਾ ਹੋਵੇਂ ਵਿੱਚੋਂ ਜਾਏ। ਮੈਂ ਹੋਵੇਂ ਨਾਲ ਨਹੀਂ ਕਰਦਾ, ਮੈਨੂੰ ਸੇਵਾ ਨਹੀਂ ਕਰਨੀ ਉਹਦੀ, ਬਖਸ਼ ਦੇਣਾ ਕੋਈ ਵੀ ਗਲਤੀ ਕੀਤੀ ਹੋਵੇ ਤਾਂ ਪਲੀਜ਼ ਫਰਗਿਵ ਮੀ ਫਾਰ ਐਨੀ ਮਿਸਟੇਕ ਦੈਟ ਆਈ ਮੇਡ, ਬਟ ਰਿਮਾਇੰਡ ਮੀ ਸੋ ਦੈਟ ਆਈ ਕੈਨ ਕਰੈਕਟ ਇਟ ਇਨ ਫਿਊਚਰ। ਸੋ ਹੁਣ ਬੱਚਿਆਂ ਨੂੰ ਸ਼ਗਨ ਦਿੱਤਾ ਜਾ ਸਕਦਾ ਉਹਨਾਂ ਦੇ ਮਾਤਾ ਪਿਤਾ ਵੱਲੋਂ, ਬਾਕੀ ਦੇ ਸ਼ਗਨ ਲੰਗਰ ਹਾਲ ਦੇ ਵਿੱਚ ਦੇਣ ਦੀ ਕਿਰਪਾ ਕਰਨ ਜੀ। ਅਤੇ ਮੈਂ ਬੇਨਤੀ ਕਰਾਂ ਆਪਣੇ ਭੈਣਾਂ ਵੀਰਾਂ ਨੂੰ ਦੋਨਾਂ ਨੂੰ ਆ ਕੇ ਅਤੇ ਉਹ ਪਿਆਰ ਦੇਣ ਬੱਚਿਆਂ ਨੂੰ। ਆਪ ਜੀ ਨੇ ਇਸ ਤਰ੍ਹਾਂ ਹੀ ਬੈਠੇ ਰਹਿਣਾ ਜਦ ਤੱਕ ਸਾਰਿਆਂ ਨੂੰ ਪ੍ਰਸ਼ਾਦ ਨਹੀਂ ਮਿਲ ਜਾਂਦਾ ਜੀ। ਪਲੀਜ਼ ਸਟੇ ਸਿਟਿੰਗ ਟਿਲ ਐਵਰੀਬਾਡੀ ਗੈਟਸ ਦਾ ਪ੍ਰਸ਼ਾਦ, ਦਾ ਸਵੀਟ ਪੁਡਿੰਗ ਇਨ ਯੋਰ ਲੈਂਗੁਏਜ। ਪ੍ਰਸ਼ਾਦ ਮੀਨਸ ਇਟਸ ਦ ਬਲੈਸਿੰਗ ਆਫ ਗੋਡ। ਆਪਾਂ ਹਾਰ ਨਹੀਂ ਪਾਉਂਦੇ ਬੀਬੀ ਇੱਥੇ, ਹਾਂਜੀ ਸੋਰੀ, ਗੁਰੂ ਸਾਹਿਬ ਦੀ ਸ਼ਾਨ ਸਭ ਤੋਂ ਉੱਚੀ ਆ। ਆਈ ਐਮ ਸੋਰੀ ਟੂ ਸੇ ਦੈਟ ਆਈ ਡਿਡ ਨੋਟ ਸੇ ਇਟ ਇਨ ਦਾ ਫਰੰਟ। ਹਾਂ, ਉਹ ਦੋਨੋਂ ਹੱਥ ਜੋੜ ਕੇ ਬੇਨਤੀ ਆ, ਗੁੱਸਾ ਨਾ ਕਰਨਾ, ਮਰਯਾਦਾ ਆਪਾਂ ਪੂਰੀ ਕਰੀਏ। ਫਾਰ ਨੋਨ ਪੰਜਾਬੀ ਸਪੀਕਰਸ, ਵੀ ਡੂ ਨੋਟ ਪੁੱਟ ਗਾਰਲੈਂਡ ਅਰਾਊਂਡ ਦਾ ਕਪਲ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ, ਬਿਕਾਜ ਗੁਰੂ ਗ੍ਰੰਥ ਸਾਹਿਬ ਇਜ਼ ਸੁਪਰੀਮ, ਦੈਟਸ ਵਾਟ ਵੀ ਹੈਵ। ਲੰਗਰ ਹਾਲ 'ਚ ਪਾ ਲੈਣੇ ਜਿੰਨੇ ਮਰਜ਼ੀ ਹਾਂਜੀ, ਉੱਥੇ ਜੀ ਸਕੇ।

ਮੈਂ ਦੋ ਦਾ ਹੋਰ ਧੰਨਵਾਦ ਕਰਨਾ ਸੀ। ਇੱਕ ਤਾਂ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭੁਪਿੰਦਰ ਸਿੰਘ ਬਾਜਵਾ ਜੀ ਦਾ, ਅਤੇ ਦੋ ਸਾਡੇ ਕਮੇਟੀ ਮੈਂਬਰ ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹ ਦੇ ਪਰਿਵਾਰਾਂ ਨਾਲ ਕਈ ਹਫ਼ਤੇ ਪਹਿਲਾਂ ਜੁੜ ਜਾਂਦੇ ਨੇ ਪਲੈਨਿੰਗ ਦੇ ਵਿੱਚ ਕਿ ਕਿੰਨੇ ਟੇਬਲ ਚਾਹੀਦੇ, ਕਿਹੜੇ ਰੰਗ ਦੇ ਚਾਹੀਦੇ ਆ, ਸਾਰਾ ਕੁਛ ਉਹ ਕਰਦੇ ਨੇ। ਅਤੇ ਉਸ ਦੇ ਨਾਲ ਹੀ ਨਾਲ ਆਟੋਵੀਜ਼ਨ ਰੂਮ ਦੇ ਸਰਦਾਰ ਓਂਕਾਰ ਸਿੰਘ ਸੰਘਾ ਅਤੇ ਉਸ ਟੀਮ ਦਾ ਵੀ ਹਾਰਦਿਕ ਧੰਨਵਾਦ, ਜੋ ਸਾਰਾ ਕੁਛ ਆਪਾਂ ਨੂੰ ਸਕਰੀਨਾਂ 'ਤੇ ਡਿਸਪਲੇ ਕਰ ਰਹੇ ਸਨ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਆਪ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਅਤੇ ਲੰਗਰ ਵਰਤਣ ਤੋਂ ਬਾਅਦ ਆਪ ਜੀ ਨੇ ਫਿਰ ਲੰਗਰ ਹਾਲ ਵਿੱਚ ਜਾਣ ਦੀ ਕਿਰਪਾ ਕਰਨੀ, ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾ ਕਰਨੀ। ਸੋ ਆਓ ਹੁਣ ਫਤਿਹ ਸਾਂਝੀ ਕਰੀਏ ਇੱਥੇ ਹੀ। ਅਤੇ ਖਿਮਾ ਚਾਹੁੰਦਾ ਦਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸ ਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ। ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੂੰਹੋਂ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਤਿਗੁਰ ਸਾਹਿਬ ਪਾਸੋਂ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਰਨ ਤੁਮਾਰੀ ਆਸਾ ਤੁਮੇ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰਯੋਗ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪਿੰਨਾ ਕੀਰਤਨ ਸ਼ਰਮਨ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ, ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿੰਦ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਿਰੰਜਨ ਸਿੰਘ ਜੀ ਅਤੇ ਮਨਿੰਦਰ ਜੱਫਰ ਜੀ ਸਾਰੇ ਸਟੇਜ ਤੇ ਆ ਗਏ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਿਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ 2 ਰਾਗਾਂ ਵਿੱਚ ਕੀਰਤਨ ਕਰਨਗੇ, ਰਾਗ ਬਿਲਾਵਲ ਅਤੇ ਰਾਗ ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ

como dar